FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਦੋਸਤੋ, ਅੱਜ ਦਿਨ ਬੁੱਧਵਾਰ, ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 25 ਤਰੀਕ ਹੈ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 16 ਤਰੀਕ ਹੈ। ਆਪ ਸਭ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਦਾ ਸਾਡੀ ਅੱਜ ਦੀ ਪ੍ਰਸਾਰਿਤ ਹੋ ਰਹੀ ਪਹਿਲੀ ਪ੍ਰਸਾਰਣ ਸਭਾ ਦੇ ਵਿੱਚ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਸਵੇਰ ਦੇ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਵੇਰੇ 6:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: was also discussed. There was recently an attack on Saudi Arabia, which India has condemned. Mr. Jaiswal said New Delhi is deeply concerned with the escalation in the situation in the Red Sea region. External Affairs Minister Dr. S. Jaishankar emphasized India's strong commitment to multipolarity, rooted in its independent stance and commitment to strategic autonomy. Delivering the valedictory address at the Silver Jubilee celebration of the Indian Council of World Affairs in Delhi, Dr. Jaishankar expressed confidence that India is destined to rise in a turbulent world.
1: When India advocates dialogue and diplomacy, when we stress that endless war must give way to an end to war, this is our particular way of thinking. Indian diplomacy will always have peace and development as its central agenda, not just as an idealistic goal, but as a sensible prescription for the world order to advance progress and prosperity.
0: Chief ministers of six states have signed the Kishau Multipurpose Dam Project Agreement for the rejuvenation of the Yamuna River. These states are Uttar Pradesh, Uttarakhand, Himachal Pradesh, Haryana, Rajasthan and Delhi. Speaking on the occasion, Union Home Minister Amit Shah said the central government has declared the Kishau project a national project. Mr. Shah added that the central government will bear about 90% of its financial burden, while the remaining 10% will be borne by the participating states. Delhi government has announced to double the fixed monthly incentive for ASHA workers from 3,000 rupees to 6,000 rupees. This decision was taken at a cabinet meeting chaired by Chief Minister Rekha Gupta in New Delhi yesterday. There are 6,725 ASHA workers currently working in Delhi. Meanwhile, Delhi government has also decided to build hostels for 10,000 students studying in colleges and universities across the national capital. In Saudi Arabia, civil defense activated emergency alerts in Mecca, Jeddah and Taif yesterday. Alerts have also been issued and lifted in six cities, including Yanbu, Saudi Arabia's main Red Sea oil port. Saudi Arabia yesterday issued fresh but very brief emergency alerts in Mecca, Jeddah and Taif in the context of potential Houthi attacks. The alerts were lifted in just a few minutes, with authorities saying the danger had passed. In men's cricket, India defeated Afghanistan by 7 wickets in the second T20 International at the Arun Jaitley Stadium in Delhi last night to take an unassailable 2-0 lead in the 3-match series. Chasing a target of 160 runs, India comfortably reached 163 for 3 in 14.5 overs. The third and the final match of the series will be played at the same venue in Delhi tomorrow. And that is the end of this news bulletin.
2: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਦੋਸਤੋ, ਸਮਾਂ ਹੋ ਰਿਹਾ ਸਵੇਰ ਦੇ 6:15 ਦਾ। ਤੁਹਾਡੀ ਨਜ਼ਰ ਕਰਦੇ ਹਾਂ ਹੁਣ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਪ੍ਰਸਾਰਣ ਸਮੇਂ ਦੀ ਰੂਪਰੇਖਾ। ਹੁਣ ਤੋਂ ਕੁਝ ਪਲਾਂ ਬਾਅਦ, ਯਾਨੀ ਕਿ ਸਵੇਰ ਦੇ 6:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਜਿਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲਥ ਸ਼ੋਅ। ਅਤੇ ਅੱਜ ਸਾਡੇ ਨਾਲ ਸ਼ਿਰਕਤ ਕਰਨਗੇ ਡਾਕਟਰ ਅਨੁਰਾਗ, MD ਆਯੁਰਵੇਦਾ, ਗੌਰਮੈਂਟ ਹੋਸਪਿਟਲ ਬਠਿੰਡਾ। 8 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ ਸਵੇਰੇ 8 ਵਜੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ। 8:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਤਹਿਤ ਸਿਲਸਿਲਾ ਰਹੇਗਾ ਕਵਿਸ਼ਰੀ ਅਤੇ ਢਾਡੀ ਵਾਰਾਂ। ਸਵੇਰੇ 9 ਵਜੇ ਮੁੰਬਈ ਤੋਂ ਵਿਵਿਧ ਭਾਰਤੀ ਦੇ ਪ੍ਰਸਾਰਣ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ। 9:30 ਹੋਏਗਾ ਪ੍ਰੋਗਰਾਮ ਆਜ ਕੇ ਫਨਕਾਰ। ਸਵੇਰੇ 10 ਵਜੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏਗਾ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ, ਜਿਸ ਵਿੱਚ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤ। ਸਵੇਰੇ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਅਤੇ 11:05 'ਤੇ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ FM ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ ਦੁਪਹਿਰ 12:10 'ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ, ਜਿਸ ਵਿੱਚ ਤੁਸੀਂ ਸੁਣੋਗੇ ਪੰਜਾਬੀ ਬੀਟ ਸੌਂਗਸ। 12:30 ਪ੍ਰੋਗਰਾਮ ਰਹੇਗਾ ਘਰ ਪਰਿਵਾਰ, ਜਿਸ ਤਹਿਤ ਭੈਣਾਂ ਲਾਈਵ ਫੋਨ ਇਨ ਪ੍ਰੋਗਰਾਮ ਦਾ ਆਨੰਦ ਮਾਣ ਸਕਦੀਆਂ ਨੇ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਪ੍ਰਸਾਰਿਤ ਕਰਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜਿਹੜਾ ਕਿ ਸਰੋਤਿਆਂ ਦੀਆਂ ਫੋਨ ਕਾਲਸ 'ਤੇ ਆਧਾਰਿਤ ਹੋਏਗਾ। ਦੁਪਹਿਰ 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਪ੍ਰਸਾਰਿਤ ਕਰੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਤਹਿਤ ਤੁਸੀਂ ਸੁਣੋਗੇ ਪੰਜਾਬੀ ਨੌਨ ਫਿਲਮੀ ਅਤੇ ਫਿਲਮੀ ਗਾਣੇ, ਅਤੇ ਇਸ ਵਿੱਚ ਸਰੋਤਿਆਂ ਦੇ ਖਤਾਂ ਦੇ ਅਤੇ ਵਟਸਐਪ ਦੇ ਸੁਨੇਹੇ ਵੀ ਪੜ੍ਹੇ ਜਾਣਗੇ। ਦੁਪਹਿਰ 3:00 ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜਿਸ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4:00 ਹੋਏਗਾ ਪ੍ਰੋਗਰਾਮ ਆਜ ਕੇ ਮਹਿਮਾਨ। ਸ਼ਾਮ ਨੂੰ 5:00 ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਹਾਜ਼ਰ ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ, ਜਿਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਦਾ ਭਾਗ 396। ਵਿਸ਼ਾ ਹੋਏਗਾ ਜੀ ਮਿਰਚਾਂ ਦਾ ਕਾਰੋਬਾਰ, ਅਤੇ ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਨੇ ਸਤਪਾਲ ਬਰਾੜ ਭੂਰਾ ਦੇ ਰੂਪ 'ਚ, ਵੀਰਪਾਲ ਕੌਰ ਰਾਜੂ ਦੇ ਰੂਪ 'ਚ, ਮਹਾਵੀਰ ਸਿੰਘ ਗੁਰਾਂ ਦਾ ਪਾਠ ਅਦਾ ਕਰਦੇ ਨਜ਼ਰ ਆਉਣਗੇ, ਅਤੇ ਇਰਬਾਨਦੀਪ ਕੌਰ ਨੇ ਅਮਰੋ ਦੀ ਭੂਮਿਕਾ ਨਿਭਾਈ ਆ, ਆਲੇਖ ਹੈ ਜੀ ਵੀਰਪਾਲ ਕੌਰ ਦਾ। ਇਸੇ ਤਹਿਤ 5:27 'ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਹੋਏਗਾ ਮਿਲਣਾ ਅਤੇ ਵਿਛੜਨਾ ਭਾਗ 2, ਵਾਚਕ ਅਤੇ ਸੰਪਾਦਨ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 'ਤੇ ਪ੍ਰਦੇਸ਼ਕ ਖਬਰਾਂ ਸੁਣੋਗੇ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਪ੍ਰੋਗਰਾਮ ਹੋਏਗਾ ਯੁਵਾਣੀ, ਜਿਸ ਨੂੰ ਪੇਸ਼ ਕਰਨਗੇ ਸਿਮਰਨ ਕੌਰ, ਅਨਮੋਲ ਪ੍ਰੀਤ ਕੌਰ। 7:00 ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ, ਜਿਸ ਤਹਿਤ ਸਰੋਤੇ ਆਪਣੀ ਫੋਨ ਕਾਲਸ ਮਿਲਾ ਕੇ ਪਸੰਦ ਦੇ ਗੀਤ ਸੁਣਦੇ ਨੇ। 7:30 ਹੋਏਗਾ ਪੰਜਾਬੀ ਵਿੱਚ ਖਬਰਾਂ ਦਾ ਸਮਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ 7:40 ਤੋਂ ਲੈ ਕੇ 8:00 ਤੱਕ ਸ਼ਾਮ ਸੁਹਾਣੀ ਪ੍ਰੋਗਰਾਮ ਜਾਰੀ ਰਹੇਗਾ। ਰਾਤ 8:00 ਤੁਸੀਂ ਸੁਣੋਗੇ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ, ਜਿਸ ਤਹਿਤ ਅੱਜ ਇਸ ਦਾ ਐਪੀਸੋਡ ਨੰਬਰ 1373 ਤੁਸੀਂ ਸੁਣ ਪਾਓਗੇ। ਰਾਤ 8:30 ਤੁਸੀਂ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜਿਸ ਵਿੱਚ ਸਰੋਤੇ ਆਪਣੀ ਕਾਲ ਲਾ ਕੇ ਆਪਣੇ ਪਸੰਦ ਦਾ ਗੀਤ ਸੁਣਦੇ ਨੇ। 9:15 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤ 9:00 ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤਹਿਤ ਨਿਊਜ਼ ਐਟ 9। 9:15 ਮੁੰਬਈ ਤੋਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ, ਜਿਸ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 ਰਾਤ ਸਮਾਂ ਰਹੇਗਾ ਪ੍ਰੋਗਰਾਮ ਛਾਇਆ ਗੀਤ ਦਾ, ਅਤੇ ਰਾਤ 10:00 ਪ੍ਰੋਗਰਾਮ ਹੋਏਗਾ ਆਜ ਕੇ ਫਨਕਾਰ, ਅਤੇ ਰਾਤ 10:30 ਪ੍ਰੋਗਰਾਮ ਢਲਤੀ ਜਾਏ ਰਾਤ, ਅਤੇ ਰਾਤ 11:00 ਸਾਡੀ ਅੱਜ ਪ੍ਰਸਾਰਿਤ ਹੋ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ। ਸਰੋਤਿਓ, ਇਹ ਸਨ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ, ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ ਤਹਿਤ। ਪਹਿਲਾ ਸ਼ਬਦ ਗਾਇਨ ਭਾਈ ਹਰਚਰਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਾਈ ਹਰਚਰਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ।

ਹੁਣ ਤੁਸੀਂ ਸਰਵ ਕਰ ਰਹੇ ਸੀ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਣ। ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ, ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਵਾ ਹੋ ਰਿਹਾ ਜੀ 6:33 ਦਾ, ਅਤੇ ਆਓ ਸਰਵਣ ਕਰਦੇ ਹਾਂ ਭਾਈ ਚਰਨਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਣ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਚਰਨਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਣ। ਆਓ ਸਰਵਣ ਕਰਦੇ ਹਾਂ ਭਾਈ ਤਰਲੋਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਣ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਤਰਲੋਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ। ਆਓ ਤੁਹਾਡੀ ਨਜ਼ਰ ਕਰਦੇ ਹਾਂ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ

ਦੋਸਤੋ, ਅਨੂਪ ਜਲੋਟਾ ਦੀ ਆਵਾਜ਼ ਵਿੱਚ ਗਾਈ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। FM ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਦੋਸਤੋ, ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ ਸਵੇਰ ਦੇ 7 ਵਜੇ ਦਾ, ਤੇ ਆਓ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ

ਸੱਜਰੀ ਸਵੇਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਦਲਵੀਰ ਦੀ ਪਿਆਰ ਭਰੀ ਨਮਸਕਾਰ। ਸਰੋਤੇ, ਉਮੀਦ ਕਰਦੇ ਹਾਂ ਕਿ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਇਸ ਸਵੇਰ ਨੂੰ ਖੂਬਸੂਰਤੀ ਦੇ ਨਾਲ ਹੋਰ ਵੀ ਚਾਰ ਚੰਦ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਅਤੇ ਕਰਦਾ ਰਹੇਗਾ। ਅਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਦੋਸਤ ਮਿੱਤਰ ਆਪਣੀ ਕਾਰ ਦੇ ਵਿੱਚ ਵਹੀਕਲ 'ਤੇ ਜਾ ਰਹੇ ਹੈ, ਕਿਸੇ ਵੀ ਕੰਮ 'ਤੇ ਜਾ ਰਹੇ ਹੈ, ਕਿਸੇ ਵੀ ਰੂਟ 'ਤੇ ਜਾ ਰਹੇ ਹੈ, ਪਰਮਾਤਮਾ ਤੁਹਾਡੀ ਸਭ ਦੀ ਯਾਤਰਾ ਸਫਲ ਕਰੇ ਅਤੇ ਜਿਸ ਉਮੀਦ ਦੇ ਨਾਲ ਤੁਸੀਂ ਜਾ ਰਹੇ ਹੋ ਪਰਮਾਤਮਾ ਉਹ ਤੁਹਾਡੀ ਉਮੀਦ ਵੀ ਸੰਪੂਰਨ ਕਰੇ। ਖੁਸ਼ੀ ਖੁਸ਼ੀ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਜੁੜ ਕੇ ਤੁਹਾਡਾ ਸਫ਼ਰ ਹੋਰ ਖੁਸ਼ਨੁਮਾ ਹੋ ਜਾਏ। ਤੁਹਾਡੀ ਸਵੇਰ ਜਿਹੜੀ ਘਰ ਦੇ ਵਿੱਚ ਚੱਲ ਰਹੀ ਹੈ ਅਤੇ ਚਾਹ ਦੀਆਂ ਚੁਸਕੀਆਂ ਚੱਲ ਰਹੀਆਂ ਨੇ, ਆਲਾ ਦੁਆਲਾ ਚੱਲ ਰਿਹਾ, ਉਹ ਸਾਰਾ ਮਹਿਕ ਜਾਵੇ ਖੂਬਸੂਰਤ ਜੀ ਖੁਸ਼ਬੂ ਦੇ ਨਾਲ, ਖੂਬਸੂਰਤ ਜੀ ਗੀਤਾਂ ਦੇ ਨਾਲ। ਤੁਹਾਡੀ ਨਜ਼ਰ ਕਰਦੇ ਹਾਂ ਅੱਜ ਦਾ ਵਿਚਾਰ। ਕਹਿੰਦੇ, ਜ਼ਿੰਦਗੀ ਵਿੱਚ ਕਾਮਯਾਬੀ ਸਿਰਫ ਵੱਡੇ ਸੁਪਨੇ ਦੇਖਣ ਨਾਲ ਨਹੀਂ ਮਿਲਦੀ, ਸਗੋਂ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਰੋਜ਼ ਕੀਤੀ ਛੋਟੀ ਛੋਟੀ ਨਿੱਕੀ ਨਿੱਕੀ ਜੀ ਮਿਹਨਤ ਨਾਲ ਮਿਲਦੀ ਹੈ। ਅਤੇ ਦੋਸਤੋ, ਫਿਰ ਉਡੀਕਣਾ ਕਿਸ ਨੂੰ ਆ, ਅੱਜ ਦੀ ਕੋਸ਼ਿਸ਼ ਹੀ ਕੱਲ੍ਹ ਦੀ ਕਾਮਯਾਬੀ ਦੀ ਨੀਂਹ ਹੈ। ਅਤੇ ਕੋਸ਼ਿਸ਼ਾਂ ਕਰਦੇ ਰਹੋ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੀਆਂ, ਹੌਸਲੇ ਨਾਲ ਕੋਸ਼ਿਸ਼ ਕਰੋਗੇ ਤਾਂ ਕਾਮਯਾਬੀ ਖੂਬਸੂਰਤੀ ਦੇ ਨਾਲ ਤੁਹਾਡੀ ਉਡੀਕ ਕਰ ਰਹੀ ਹੋਏਗੀ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਤੁਹਾਡੀ ਨਜ਼ਰ ਕਰਦੇ ਹਾਂ ਹੈਪੀ ਰਾਈ ਕੋਟੀ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ।

ਦੋਸਤੋ ਬਿਲਕੁਲ ਜਾਨ ਤੋਂ ਪਿਆਰਿਆਂ ਨਾਲ ਇੱਦਾਂ ਨਹੀਂ ਕਰੀਦਾ। ਕਿਉਂ ਨਹੀਂ ਕਰੀਦਾ? ਕਿਉਂਕਿ ਜਾਨ ਤੋਂ ਪਿਆਰੇ ਜਿਹੜੇ ਹੁੰਦੇ ਆ ਉਹਨਾਂ ਲਈ ਫਿਰ ਜਾਨ 'ਤੇ ਖੇਡ ਜਾਣਾ ਹੀ ਬਹਾਦਰੀ ਹੁੰਦੀ ਹੈ। ਕਿਉਂਕਿ ਜੇਕਰ ਕਿਸੇ ਨਾਲ ਕੋਈ ਰਿਸ਼ਤਾ ਰੱਖਦੇ ਹਾਂ ਤਾਂ ਸਾਨੂੰ ਵਫਾਦਾਰੀ ਨਾਲ ਨਿਭਾਉਣ ਦੀ ਤਾਕਤ, ਸੋਚ, ਸਮਝ ਵੀ ਰੱਖਣੀ ਚਾਹੀਦੀ ਹੈ, ਫਿਰ ਹੀ ਰਿਸ਼ਤੇ ਬੁਲੰਦੀ ਤੱਕ ਪਹੁੰਚਦੇ ਨੇ। ਅਤੇ ਦੋਸਤੋ ਬੁਲੰਦੀ ਤੱਕ ਪਹੁੰਚਦੇ ਹੋਏ ਰਿਸ਼ਤਿਆਂ ਦੇ ਨਾਲ ਹੀ ਗੱਲ ਕਰਦੇ ਹਾਂ। ਅੱਜ ਯਾਨੀ ਕਿ 16 ਸਤੰਬਰ ਨੂੰ ਭਾਰਤੀ ਪ੍ਰਸਿੱਧ ਹਸਤੀਆਂ ਦੇ ਜਨਮ ਦਿਨ ਬਾਰੇ। MS ਸੁਬੁਲਕਸ਼ਮੀ ਹੋਣਾ ਦਾ ਜਨਮ ਹੋਇਆ 16 ਸਤੰਬਰ 1916 ਨੂੰ ਮਦਰੇ ਵਿੱਚ। ਮਹਾਨ ਕਰਨਾਟਕ ਸ਼ਾਸਤਰੀ ਗਾਇਕਾ ਅਤੇ ਭਾਰਤ ਰਤਨ ਸਨ। 1966 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਭਾਰਤੀ ਸੰਗੀਤਕਾਰ ਸਨ MS ਸੁਬੁਲਕਸ਼ਮੀ ਜੀ। ਪ੍ਰਸੁੰਨ ਜੋਸ਼ੀ 16 ਸਤੰਬਰ 1971 ਨੂੰ ਅਲਮੋੜਾ 'ਚ ਜਨਮਦੇ ਨੇ। ਪ੍ਰਸਿੱਧ ਕਵੀ, ਗੀਤਕਾਰ, ਸਕਰੀਨ ਰਾਈਟਰ ਅਤੇ ਵਿਗਿਆਪਨ ਵਿਸ਼ੇਸ਼ਜ।

ਪ੍ਰਸੂਨ ਜੋਸ਼ੀ ਜੀ ਬਹੁਤ ਮਸ਼ਹੂਰ ਆਪਣੇ ਸਮੇਂ ਦੇ ਵਿੱਚ ਰਹੇ ਨੇ। ਮੀਨਾ ਦੁਰਾਈ ਜੀ 16 ਸਤੰਬਰ 1976 ਨੂੰ ਚੇਨਈ 'ਚ ਜਨਮ ਲੈਂਦੇ ਨੇ। ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਫਿਲਮਾਂ ਦੀ ਪ੍ਰਸਿੱਧ ਅਦਾਕਾਰੇ ਸਨ। ਗੌਰੀ ਪ੍ਰਧਾਨ ਤੇਜਸਵਨੀ 16 ਸਤੰਬਰ 1977 ਨੂੰ ਪੁਣੇ 'ਚ ਜਨਮ ਲੈਂਦੇ ਨੇ। ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਸਨ। ਅਤੇ ਰਾਮ ਲਕਸ਼ਮਣ ਪ੍ਰਸਿੱਧ ਭਾਰਤੀ ਫਿਲਮ ਸੰਗੀਤਕਾਰ 16 ਸਤੰਬਰ 1982 ਨੂੰ ਜਨਮ ਲੈਂਦੇ ਨੇ। ਪੀ ਚਿਦੰਬਰਮ ਪੋਲੀਟੀਸ਼ੀਅਨ ਸੀ। 16 ਸਤੰਬਰ 1945 ਨੂੰ ਤਮਿਲਨਾਡੂ 'ਚ ਜਨਮ ਲੈਂਦੇ ਨੇ। ਉੱਘੇ ਵਕੀਲ ਨੇ, ਭਾਰਤੀ ਰਾਜਨੀਤਿਕ ਵਿਅਕਤੀ ਨੇ ਦੋਸਤੋ। ਅਤੇ ਅੱਜ 16 ਸਤੰਬਰ ਆ, ਇੱਕ ਹੋਰ ਵੀ ਖਾਸ ਦਿਨ ਵਜੋਂ ਮਨਾਇਆ ਜਾਂਦਾ। ਤੁਸੀਂ ਥੋੜ੍ਹਾ ਜਿਹਾ ਧਿਆਨ ਲਾਓ ਅਤੇ ਤੁਹਾਡੀ ਨਜ਼ਰ ਕਰਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਫਿਰ ਆਪਾਂ ਅੱਜ ਦੇ ਉਸ ਵਿਸ਼ੇਸ਼ ਦਿਨ 'ਤੇ ਵੀ ਗੱਲਬਾਤ ਕਰਦੇ ਹਾਂ।

ਦੋਸਤੋ, ਜੈਦੇਵ ਦੇ ਸੰਗੀਤ ਨਾਲ ਫਿਲਮ ਯਾਰਾਓ ਯਾਰਾ ਦਾ ਇਹ ਫਿਲਮੀ ਗੀਤ ਤੁਸੀਂ ਸੁਣਿਆ, ਯਾਰਾਓ ਦਿਲਦਾਰਾ ਦਾ, ਜਿਸ ਨੂੰ ਆਵਾਜ਼ਾਂ ਦਿੱਤੀਆਂ ਸਨ ਸੁਨਿਧੀ ਚੌਹਾਨ ਅਤੇ ਹਰਭਜਨ ਮਾਨ ਨੇ। ਗੀਤ ਰਚਨਾ ਸੀ ਬਾਬੂ ਸਿੰਘ ਮਾਨ ਹੋਣਾ ਦੀ। ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ, ਸਵੇਰ ਦੇ 7:16 ਹੋ ਚੁੱਕੇ ਨੇ, ਅਤੇ ਜਿਸ 'ਤੇ ਤੁਹਾਨੂੰ ਛੱਡ ਕੇ ਗਿਆ ਸੀ ਕਿ ਯਾਦ ਕਰੋ ਅੱਜ ਕਿਹੜਾ ਦਿਨ ਆ, ਕਿਹੜਾ ਇਤਿਹਾਸਕ ਦਿਨ ਆ, ਤਾਂ ਦੋਸਤੋ ਉਹ ਹੈ ਵਿਸ਼ਵ ਓਜ਼ੋਨ ਦਿਵਸ। ਅੱਜ 16 ਸਤੰਬਰ ਨੂੰ ਮਨਾਇਆ ਜਾਂਦਾ। ਸੰਯੁਕਤ ਰਾਸ਼ਟਰ ਨੇ 1994 'ਚ ਇਸ ਦਿਨ ਨੂੰ ਇੰਟਰਨੈਸ਼ਨਲ ਡੇ ਫੋਰ ਦਾ ਪ੍ਰਜ਼ਰਵੇਸ਼ਨ ਆਫ ਦਾ ਓਜ਼ੋਨ ਲੇਅਰ ਵਜੋਂ ਐਲਾਨਿਆ ਸੀ ਕਿ ਓਜ਼ੋਨ ਲੇਅਰ ਦੀ ਸਾਂਭ ਸੰਭਾਲ ਲਈ ਇਹ ਦਿਨ ਮਨਾਇਆ ਜਾਂਦਾ ਦੋਸਤੋ। ਅਤੇ 16 ਸਤੰਬਰ ਦੀ ਤਾਰੀਖ 1987 ਵਿੱਚ ਮੌਂਟਰੀਅਲ ਪ੍ਰੋਟੋਕਾਲ 'ਤੇ ਦਸਤਖਤ ਹੋਣ ਦੀ ਯਾਦ ਵਿੱਚ ਚੁਣੀ ਗਈ ਸੀ। ਅਤੇ 2026 ਦਾ ਵਿਸ਼ੇਸ਼ ਥੀਮ ਵੀ ਇਹੋ ਆ, ਗਲੋਬਲ ਐਕਸ਼ਨ ਫੋਰ ਅ ਕੂਲਰ ਪਲੈਨਟ, ਠੰਡੇ ਧਰਤੀ ਗ੍ਰਹਿ ਵਿੱਚ, ਠੰਡੇ ਧਰਤੀ ਗ੍ਰਹਿ ਲਈ ਵਿਸ਼ਵ ਪੱਧਰੀ ਕਾਰਵਾਈ। ਅਤੇ 2026 ਵਿੱਚ ਹੀ ਕੀਗਲ ਅਮੈਂਡਮੈਂਟ ਦੇ 10 ਸਾਲ ਪੂਰੇ ਹੋ ਰਹੇ ਹਨ। ਇਸ ਲਈ ਇਸ ਸਾਲ ਦਾ ਧਿਆਨ ਓਜ਼ੋਨ ਦੀ ਰੱਖਿਆ ਦੇ ਨਾਲ ਨਾਲ ਵਾਤਾਵਰਨ ਅਨੁਕੂਲ ਅਤੇ ਐਨਰਜੀ ਐਫੀਸ਼ੀਐਂਟ ਕੂਲਿੰਗ ਵੱਲ ਵੀ ਹੈ। ਅਤੇ ਦੋਸਤੋ, ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾ ਸਕਦੇ ਹਾਂ।

ਕਿਉਂਕਿ ਧਰਤੀ ਦੇ ਉੱਪਰ ਜਿੰਨੇ ਵਹੀਕਲ ਚੱਲਦੇ ਨੇ, ਯਾਤਾਯਾਤ ਦੇ ਸਾਧਨ ਚੱਲਦੇ ਨੇ, ਲਗਭਗ ਸਾਰਿਆਂ ਦੇ ਵਿੱਚ ਹੀ ਕਾਰਬਨ ਦੀ ਵਰਤੋਂ ਜਿਹੜੀ ਹੈ ਉਹ ਧਰਤੀ ਨੂੰ ਹੋਰ ਗਰਮ ਕਰ ਰਹੀ ਹੈ। ਇਹ ਵੀ ਨਾਲ ਨਾਲ ਘਟਾਉਣ ਦੀ ਬਹੁਤ ਜ਼ਰੂਰਤ ਆ, ਅਤੇ ਜਿਸ ਤਹਿਤ ਹੀ ਹੁਣ ਅਗਲੀ ਜਿਹੜੀ ਯਾਤਾਯਾਤ ਦੇ ਸਾਧਨਾਂ ਦੀ ਆਧੁਨਿਕ ਦੌਰ ਦੇ ਵਿੱਚ ਸ਼ੁਰੂਆਤ ਹੋਈ ਹੈ, ਤੁਸੀਂ ਦੇਖਦੇ ਹੋ ਇਲੈਕਟ੍ਰਿਕ ਵਹੀਕਲ ਆ ਗਏ ਆ, ਯਾਤਾਯਾਤ ਦੇ ਸਾਧਨ ਬਣੀ ਜਾਂਦੇ ਆ, ਕਾਰਾਂ ਆ ਗਈਆਂ, ਸਕੂਟਰ ਆ ਗਏ ਆ, ਤਾਂ ਓਜ਼ੋਨ ਲੇਅਰ ਪ੍ਰਭਾਵਿਤ ਨਾ ਹੋਵੇ। ਓਜ਼ੋਨ ਪਰਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਓਜ਼ੋਨ ਪਰਤ ਹੈ ਕੀ? ਓਜ਼ੋਨ ਦੀ ਪਰਤ ਧਰਤੀ ਦੇ ਵਾਤਾਵਰਨ ਵਿੱਚ ਇੱਕ ਕੁਦਰਤੀ ਸੁਰੱਖਿਆ ਕਵਚ ਹੈ। ਇਹ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ, ਖਾਸ ਕਰਕੇ UVB ਇਹਦਾ ਵੱਡਾ ਹਿੱਸਾ ਰੋਕਦੀ ਹੈ। ਸਿੱਧੀ ਧੁੱਪ ਜੇਕਰ ਸਾਡੇ 'ਤੇ ਆਵੇ ਤਾਂ ਸਹਿਣੀ ਮੁਸ਼ਕਲ ਹੋ ਜਾਏਗੀ, ਸੂਰਜ ਦੇ ਵਿੱਚ ਇੰਨੀ ਤਪਸ਼ ਹੈ ਦੋਸਤੋ। ਜੇ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚੇ ਤਾਂ ਮਨੁੱਖ ਵਿੱਚ ਚਮੜੀ ਦੇ ਕੈਂਸਰ ਅਤੇ ਅੱਖਾਂ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਅਤੇ ਪੌਦਿਆਂ ਅਤੇ ਸਮੁੰਦਰੀ ਜੀਵਨ 'ਤੇ ਵੀ ਅਸਰ ਪੈ ਸਕਦਾ। ਤੁਸੀਂ ਆਪ ਦੇਖਦੇ ਹੋਵੋਗੇ ਜਿਸ ਦਿਨ ਤਪਸ਼ ਵਾਲਾ ਦਿਨ ਹੁੰਦਾ ਤਾਂ ਸਾਡੀਆਂ ਅੱਖਾਂ ਦੇ ਵਿੱਚ ਵੀ ਗਰਮੀ ਮਹਿਸੂਸ ਹੁੰਦੀ ਹੈ ਅਤੇ ਪਿੰਡਾ ਸਾਡਾ ਜਲਣ ਲੱਗ ਜਾਂਦਾ, ਐਂ ਲੱਗਦਾ ਅੱਗ ਲੱਗ ਗਈ ਹੈ। ਅਤੇ ਓਜ਼ੋਨ ਨੂੰ ਨੁਕਸਾਨ ਕਿਸ ਨਾਲ ਹੁੰਦਾ? ਮੁੱਖ ਤੌਰ 'ਤੇ ਓਜ਼ੋਨ ਡਿਪਲੇਟਿੰਗ ਸਬਸਟੈਂਸ ODS ਜਿਵੇਂ ਕਿ CFCs, ਹੈਲੋਨਸ, ਕਾਰਬਨ ਟੈਟਰਾਕਲੋਰਾਈਡ, ਮਿਥਾਈਲ ਕਲੋਰੋਫੋਮ, ਇਹ ਸਾਰੇ ਮੌਂਟਰੀਅਲ ਪ੍ਰੋਟੋਕਾਲ ਨੇ ਇਹਨਾਂ ਵਰਗੇ ਪਦਾਰਥਾਂ ਦੇ ਉਤਪਾਦਨ ਅਤੇ ਵਰਤੋਂ ਨੂੰ ਪੜਾਅਵਾਰ ਘਟਾਉਣ, ਖਤਮ ਕਰਨ ਲਈ ਵਿਸ਼ਵ ਪੱਧਰੀ ਕਾਰਵਾਈ ਜਿਹੜੀ ਹੈਗੀ ਆ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਕਰਦੀਆਂ ਨੇ, ਯੂਨਾਈਟਿਡ ਨੇਸ਼ਨਸ ਕਰਦਾ। ਅਤੇ ਇਸ ਲਈ ਕੀਗਲ ਅਮੈਂਡਮੈਂਟ ਹੋਈ 2016 ਵਿੱਚ, ਇਸ ਨੂੰ ਅਪਣਾਇਆ ਗਿਆ। ਇਸ ਦਾ ਮੁੱਖ ਉਦੇਸ਼ ਇਹੀ ਸੀ ਕਿ ਹਾਈਡਰੋ ਫਲੋਰੋਕਾਰਬਨਸ ਨੂੰ ਪੜਾਅਵਾਰ ਘਟਾਈਏ, ਕਿਉਂਕਿ ਇਹ ਓਜ਼ੋਨ ਨੂੰ ਸਿੱਧਾ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਬਹੁਤ ਤਾਕਤਵਰ ਗ੍ਰੀਨ ਹਾਊਸ ਗੈਸਿਸ ਇਹ ਹੈਗੀਆਂ। ਤਾਂ ਇਹੀ ਸਾਡਾ ਵੀ ਰੇਡੀਓ ਲਈ ਇੱਕ ਛੋਟਾ ਜਿਹਾ ਸੰਦੇਸ਼ ਆ ਆਕਾਸ਼ਵਾਣੀ FM ਬਠਿੰਡਾ ਦਾ ਆਪ ਸਭ ਸਰੋਤਿਆਂ ਦੇ ਨਾਲ, ਕਿ ਓਜ਼ੋਨ ਪਰਤ ਸਾਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ, ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ। ਕੁਦਰਤੀ ਢਾਲ ਆ ਸਾਡੀ, ਆਪਾਂ ਸਾਰੇ ਹੀ ਮਿਲ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਵਾਤਾਵਰਨ ਨੂੰ ਅਨੁਕੂਲ ਤਕਨੋਲੋਜੀ ਅਪਣਾਈਏ। ਅਤੇ ਵਾਤਾਵਰਨ ਅਨੁਕੂਲ ਤਕਨੋਲੋਜੀ ਤਾਂ ਹੀ ਅਪਣਾ ਸਕਾਂਗੇ ਜੇਕਰ ਅਸੀਂ ਅਵੇਅਰ ਰਹਾਂਗੇ, ਜਾਗਰੂਕ ਰਹਾਂਗੇ ਕਿ ਅਸੀਂ ਉਹ ਐਨਰਜੀ, ਉਹ ਕਾਰਬਨ ਨਹੀਂ ਯੂਜ਼ ਕਰਨਾ ਜਿਹਦੇ ਨਾਲ ਧਰਤੀ ਵੀ ਗਰਮ ਹੁੰਦੀ ਹੈ ਅਤੇ ਜਿਹਦੇ ਨਾਲ ਵੱਖ ਵੱਖ ਗੈਸਾਂ ਨਿਕਲਦੀਆਂ ਨੇ ਅਤੇ ਜਿਹੜੀਆਂ ਕਿ ਓਜ਼ੋਨ ਪਰਤ ਨੂੰ ਕਮਜ਼ੋਰ ਕਰਦੀਆਂ ਨੇ, ਓਜ਼ੋਨ ਪਰਤ ਨੂੰ ਖਤਮ ਕਰਦੀਆਂ ਨੇ, ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਅਤੇ ਦੋਸਤੋ, ਇਹ ਨੁਕਸਾਨ ਨਾ ਪਹੁੰਚੇ ਇਸੇ ਲਈ ਸਾਡੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਇਹੀ ਹੈ ਕਿ ਓਜ਼ੋਨ ਹੋਲ ਜਿਹੜੀ ਹੈ, ਅਸਮਾਨ ਵਿੱਚ ਸੱਚਮੁੱਚ ਕੋਈ ਖਾਲੀ ਛੇਦ ਬਣ ਗਿਆ ਜੇ, ਇਸ ਦਾ ਮਤਲਬ ਹੈ ਕਿ ਕਿਸੇ ਖੇਤਰ ਵਿੱਚ ਓਜ਼ੋਨ ਦੀ ਮਾਤਰਾ ਬਹੁਤ ਘੱਟ ਗਈ ਹੈ। ਇਹਦਾ ਖਿਆਲ ਰੱਖਣਾ, ਸਾਡੇ ਵਿਗਿਆਨਿਕ ਲੱਗੇ ਹੋਏ ਆ, ਸਰਕਾਰਾਂ ਇਸ 'ਤੇ ਕੰਮ ਕਰ ਰਹੀਆਂ ਨੇ। ਇਹ ਸਮੱਸਿਆ ਖਾਸ ਤੌਰ 'ਤੇ ਅੰਟਾਰਕਟਿਕਾ ਦੇ ਉੱਪਰ ਬਸੰਤ ਰੁੱਤ ਵਿੱਚ ਗੰਭੀਰ ਰੂਪ ਵਿੱਚ ਦੇਖੀ ਜਾ ਸਕਦੀ ਹੈ। ਹੋਇਆ ਕਿਵੇਂ ਨੁਕਸਾਨ? ਤਾਂ 20ਵੀਂ ਸਦੀ ਵਿੱਚ ਕੁਝ ਉਦਯੋਗਿਕ ਕੈਮੀਕਲਸ ਦੀ ਵੱਡੇ ਪੱਧਰ 'ਤੇ ਵਰਤੋਂ ਹੋਈ। ਇਹਨਾਂ ਵਿੱਚ ਮੁੱਖ ਤੌਰ 'ਤੇ CFCs ਦੀ ਗੱਲ ਆ, ਜਿਹੜੀ ਕਲੋਰੋ ਫਲੋਰੋਕਾਰਬਨਸ ਦੀ ਗੱਲ ਕਰਦੇ ਹਾਂ ਆਪਾਂ। ਇਹ ਕਈ ਸਾਲਾਂ ਤੱਕ ਰੈਫਰੀਜਰੇਟਰ, ਏਅਰ ਕੰਡੀਸ਼ਨਰ, ਏਅਰਸੋਲ ਸਪਰੇਜ਼ ਅਤੇ ਹੋਰ ਉਦਯੋਗਿਕ ਉਪਕਰਨਾਂ ਵਿੱਚ ਵਰਤੇ ਜਾਂਦੇ ਰਹੇ। ਜਦੋਂ ਇਹ ਕੈਮੀਕਲ ਉੱਪਰਲੇ ਵਾਤਾਵਰਨ ਪਹੁੰਚਦੇ ਨੇ ਤਾਂ ਸੂਰਜੀ ਰੇਡੀਏਸ਼ਨ ਕਾਰਨ ਕਲੋਰੀਨ ਵਰਗੇ ਤੱਤ ਨਿਕਲ ਸਕਦੇ ਨੇ ਜੋ ਓਜ਼ੋਨ ਮੋਲੀਕਿਊਲਸ ਨੂੰ ਤੋੜਨ ਵਿੱਚ ਭੂਮਿਕਾ ਨਿਭਾਉਂਦੇ ਨੇ। ਬੜੀਆਂ ਸਾਇੰਟੀਫਿਕ ਗੱਲਾਂ ਜਿਹੜੀਆਂ ਨੇ ਉਹ ਓਜ਼ੋਨ ਲੇਅਰ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਅਤੇ ਇਸੇ ਲਈ ਇੱਕ ਇਤਿਹਾਸਕ ਕਦਮ ਸੀ ਮੌਂਟਰੀਅਲ ਪ੍ਰੋਟੋਕਾਲ ਦਾ, ਜਿਹੜਾ ਕਿ 16 ਸਤੰਬਰ 1987 ਨੂੰ ਦੁਨੀਆ ਦੇ ਦੇਸ਼ਾਂ ਨੇ ਮੌਂਟਰੀਅਲ ਪ੍ਰੋਟੋਕਾਲ ਔਨ ਸਬਸਟਾਂਸ ਦੈਟ ਡਿਪਲੀਟ ਦਾ ਓਜ਼ੋਨ ਲੇਅਰ 'ਤੇ ਦਸਤਖਤ ਕੀਤੇ। ਭਾਰਤ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਇਸ ਸਮਝੌਤੇ ਦਾ ਉਦੇਸ਼ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਸ ਦੀ ਵਰਤੋਂ ਅਤੇ ਉਤਪਾਦਨ ਨੂੰ ਪੜਾਅਵਾਰ ਘਟਾਉਣਾ ਸੀ। ਇਸ ਦੀ ਵਰਤੋਂ ਇੰਨੀ ਵੱਡੀ ਹੈ ਕਿ ਇਸ ਨੂੰ ਅਕਸਰ ਵਾਤਾਵਰਨ ਸੰਬੰਧੀ ਸਭ ਤੋਂ ਸਫਲ ਅੰਤਰਰਾਸ਼ਟਰੀ ਸਮਝੌਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ। ਅਤੇ ਗੀਤ ਸੁਣ ਲਈਏ, ਨਾਲ ਨਾਲ ਓਜ਼ੋਨ ਬਾਰੇ

ਦੋਸਤੋ ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ, ਦਲਬੀਰ ਤੁਹਾਡੇ ਨਾਲ ਆ ਅਤੇ ਓਜ਼ੋਨ ਦੀ ਵਿਸ਼ੇਸ਼ ਦਿਵਸ ਦੇ ਉੱਤੇ ਅਸੀਂ ਜਾਣਕਾਰੀ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ। ਭਾਰਤ ਦੇ ਪੱਖ ਤੋਂ ਬਹੁਤ ਮਹੱਤਤਾ ਜਿਹੜੀ ਕਿ ਮੌਂਟਰੀਅਲ ਪ੍ਰੋਟੋਕਾਲ ਦੇ ਵਿੱਚ ਉਹਦਾ ਹਿੱਸਾ ਬਣਨ ਦੀ, ਕਿਉਂਕਿ ਦੇਸ਼ ਦੀ ਓਜ਼ੋਨ ਡਿਪਲੇਟਿੰਗ ਸਬਸਟੈਂਸ ਨੂੰ ਘਟਾਉਣ ਲਈ ਵੱਖ ਵੱਖ ਕਦਮ ਚੁੱਕਣ ਦੀ ਸ਼ਕਤੀ ਜਿਹੜੀ ਹੈ ਉਹ ਸਾਡੇ ਆਪਣੇ ਲੋਕਾਂ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਰੂਰ ਕਦਮ ਚੱਕਦੀਆਂ ਨੇ, ਪਰ ਸਭ ਤੋਂ ਵੱਡਾ ਰੋਲ ਤਾਂ ਸਿਵਿਕ ਸੈਂਸ ਸਾਨੂੰ ਅਪਣਾਉਣੀ ਚਾਹੀਦੀ ਹੈ ਅਤੇ ਆਪਦਾ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰਨਾ ਚਾਹੀਦਾ। ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਓਜ਼ੋਨ ਪਰਤ ਨੂੰ ਬਚਾਉਣ ਲਈ? ਤਾਂ ਪੁਰਾਣੇ ਏਸੀ ਅਤੇ ਰੈਫਰੀਜਰੇਟਰ ਆ ਜਿਹੜੇ, ਫਰਿੱਜ ਆ ਜਿਹੜੇ, ਉਹਦੀ ਸਰਵਿਸ ਸਮੇਂ 'ਤੇ ਕਰਾਈਏ। ਜੇਕਰ ਉਹ ਖਰਾਬ ਹੋ ਗਏ ਹਨ ਤਾਂ ਜ਼ਿੰਮੇਵਾਰੀ ਨਾਲ ਉਹਨੂੰ ਡਿਸਪੋਜ਼ ਆਫ ਕਰੀਏ, ਖਤਮ ਕਰੀਏ ਉਹਨਾਂ ਨੂੰ। ਅਤੇ ਐਨਰਜੀ ਐਫੀਸ਼ੀਐਂਟ ਕੂਲਿੰਗ ਇਕੁਇਪਮੈਂਟ ਦੀ ਵਰਤਾਂ ਕਰੀਏ ਜਿਹਦੇ ਵਿੱਚ ਐਨਰਜੀ ਦੀ ਬੱਚਤ ਹੋਵੇ। ਬਿਨਾਂ ਲੋੜ ਤੋਂ ਏਸੀ ਦੀ ਵਰਤੋਂ ਅਸੀਂ ਨਾ ਕਰੀਏ ਅਤੇ ਕਾਰਬਨ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਘਟਾਈਏ, ਉਹਦੀ ਵਰਤੋਂ ਦੀ ਮਾਤਰਾ ਘਟਾਈਏ ਅਤੇ ਵਾਤਾਵਰਨ ਅਨੁਕੂਲ ਰੈਫਰੀਜਰੇਟਰ ਫਰਿੱਜ ਜਿਹੜੇ ਆ ਉਹ ਵਰਤੀਏ ਅਸੀਂ, ਅਤੇ ਵਾਤਾਵਰਨ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰੀਏ। ਕਿਉਂਕਿ 1980 ਦੇ ਦਹਾਕੇ ਵਿੱਚ ਵਿਗਿਆਨੀਆਂ ਨੇ ਓਜ਼ੋਨ ਪਰਤ ਨੂੰ ਹੋ ਰਹੇ ਨੁਕਸਾਨ ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ 16 ਸਤੰਬਰ 1987 ਨੂੰ ਇਹ ਮੌਂਟਰੀਅਲ ਪ੍ਰੋਟੋਕਾਲ 'ਤੇ ਦਸਖਤ ਹੋਏ ਅਤੇ ਇਹ ਵਿਸ਼ਵ ਸਹਿਯੋਗ ਦੀ ਇੱਕ ਇਤਿਹਾਸਿਕ ਉਦਾਹਰਣ ਆ। ਦੋਸਤੋ ਆਓ ਆਪਾਂ ਸਾਰੇ ਇਸ ਆਲਮੀ ਤਪਸ਼ ਤੋਂ ਛੁਟਕਾਰਾ ਪਾਈਏ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਓਜ਼ੋਨ ਲੇਅਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਏ। ਅਤੇ ਇਹ ਸਾਡਾ ਸੰਕਲਪ ਹੋਣਾ ਚਾਹੀਦਾ ਕਿ ਅਸੀਂ ਆਪਣੀ ਧਰਤੀ, ਆਪਣੇ ਵਾਤਾਵਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਆਪਣੀ ਜੇਕਰ ਜ਼ਿੰਮੇਵਾਰੀ ਨਿਭਾਵਾਂਗੇ

0: ਹੁਣ ਬਚੇਗਾ ਤਾਂ ਧਰਤੀ ਸੁਰੱਖਿਅਤ ਰਹੇਗੀ, ਧਰਤੀ ਸੁਰੱਖਿਅਤ ਰਹੇਗੀ ਜੇਕਰ ਓਜ਼ੋਨ ਬਚੇਗਾ। ਔਰ ਤੁਹਾਡੀ ਨਜ਼ਰ ਕਰਦੇ ਹਾਂ ਕੁਝ ਸੰਦੇਸ਼।
1: ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।
2: ਸੋਹਣਾ

0: ਅੱਜ ਦੇ ਸਮੇਂ ਦੇ ਵਿੱਚ ਮਿਲਦੀਆਂ ਕਿੱਥੇ ਆ ਜੀ, ਕਿਸ ਤਰੀਕੇ ਨਾਲ, ਕਿਉਂਕਿ ਕੰਪਨੀਆਂ ਬੜੀਆਂ ਨੇ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਨਾਲ ਇਸ ਕੰਪਨੀਆਂ ਦੀ ਗੱਲ ਕਰੀਏ, ਤਾਂ ਕਿਸ ਤਰੀਕੇ ਦੇ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਆਯੁਰਵੈਦ ਦੇ MD ਹੋ ਤੁਸੀਂ, ਆਯੁਰਵੈਦ ਜਿਹੜੀ ਆ ਉਹ ਪੇਸ਼ੀਐਂਟ ਦੇਖ ਰਿਹਾ ਅਤੇ ਕਿੰਨੀ OPD ਤੁਹਾਡੀ ਰਹਿੰਦੀ ਹੈ, ਕਿੰਨੇ ਇਹਦਾ ਲਾਭ ਲੈ ਰਹੇ ਨੇ ਜੀ?
1: ਮੈਂ ਬਠਿੰਡਾ ਸਿਵਲ ਹਸਪਤਾਲ ਚ ਪਿੱਛੇ ਮੈਸ
0: ਹੈਲੋ
1: ਦੇ ਸਾਹਮਣੇ ਪੰਚਕਰਮਾ ਸੈਂਟਰ ਹੈ। ਹੈਲੋ, ਹਾਂਜੀ ਹੈਲੋ,
0: ਹਾਂਜੀ ਹਾਂਜੀ ਡਾਕਟਰ ਸਾਹਿਬ,
1: ਹਾਂਜੀ ਮੈਂ ਕਹਿ ਰਿਹਾ ਕਿ ਇਹ ਬਠਿੰਡਾ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਪਿੱਛੇ ਮੈਕਸ ਦੇ ਸਾਹਮਣੇ ਪੰਚਕਰਮਾ ਸੈਂਟਰ ਹੈ ਜਿੱਥੇ ਮੈਂ ਬੈਠਦਾ
0: ਜੀ।
1: ਤੇ ਸਾਡੇ ਕੋਲ ਜਿਹੜੀ ਮੈਡੀਸਿਨ ਦੀ ਸਪਲਾਈ ਆਉਂਦੀ ਹੈ ਉਹ ਗੌਰਮੈਂਟ ਵੱਲੋਂ, ਅੱਜ ਕੱਲ ਜੜੀ ਬੂਟੀਆਂ ਦੀ ਬਹੁਤ ਕੰਪਨੀਜ਼ ਨੇ ਉਹ ਕੈਪਸੂਲ ਤੇ ਟੇਬਲੇਟ ਤੇ ਸਿਰਪ ਤੇ ਸਾਰੇ ਅੱਜ ਕੱਲ ਦੇ ਜਿਵੇਂ ਮਾਡਰਨ ਦੀ ਮੈਡੀਸਿਨ ਆਉਂਦੀਆਂ ਨੇ ਉਸ ਤਰ੍ਹਾਂ ਮੈਡੀਸਿਨ ਬਣਾ ਕੇ ਭੇਜ ਰਹੀਆਂ ਨੇ ਤੇ ਗੌਰਮੈਂਟ ਵੱਲੋਂ ਸਪਲਾਈ ਹੁੰਦੀ ਹੈ ਇਹਨਾਂ ਦੀ।
0: ਪੰਚਕਰਮਾ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਪੰਚਕਰਮਾ ਹੈ ਕੀ, ਕਿਸ ਤਰੀਕੇ ਦੀ ਟ੍ਰੀਟਮੈਂਟ ਹੁੰਦੀ ਹੈ, ਕਿੰਨਾ ਸਮਾਂ ਚੱਲਦੀ ਹੈ, ਇਹਦੇ ਬਾਰੇ ਵੀ ਵਿਸਤਾਰ ਨਾਲ ਸਾਡੇ ਸਰੋਤਿਆਂ ਨੂੰ ਜੇ ਜਾਣਕਾਰੀ ਦਿਓ।
1: ਹਾਂ ਸਰ, ਬਹੁਤ ਹੀ ਅੱਛਾ ਟ੍ਰੀਟਮੈਂਟ ਹੈ ਇਹ, ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਇਹਦੇ ਬਾਰੇ ਵੀ ਅਵੇਅਰਨੈਸ ਆ ਰਹੀ ਹੈ। ਆਯੁਰਵੇਦ ਕਹਿੰਦਾ, ਆਪਾਂ ਸ਼ੋਰਟ ਵਿੱਚ ਗੱਲ ਕਰੀਏ ਕਿ ਦੇਖੋ ਦੋ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਜਾਂ ਆਪਾਂ ਜਿੰਨੇ ਵੀ ਡਿਜ਼ੀਜ਼ ਆ ਉਹਨਾਂ ਨੂੰ ਦੋ ਕੈਟੇਗਰੀ ਵਿੱਚ ਡਿਵਾਈਡ ਕਰ ਸਕਦੇ ਹਾਂ। ਇੱਕ ਇਹਦੀ ਜਿਹੜੀ ਦਵਾਈ ਲਿੱਤੀ ਤੇ ਠੀਕ ਹੋ ਗਈ, ਲੇਕਿਨ ਕੁਛ ਐਸੀ ਪ੍ਰੋਬਲਮ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਦਵਾਈ ਦਿੰਦੇ ਹਾਂ ਠੀਕ ਹੁੰਦਾ, ਦਵਾਈ ਛੱਡਦੇ ਹੀ ਦਿੱਕਤ ਫਿਰ ਆ ਜਾਂਦੀ ਹੈ। ਜਿਵੇਂ ਕਿ ਛਿੱਕਾਂ ਦੀ ਅਲਰਜੀ ਹੋ ਗਈ, ਜਿਵੇਂ ਵੀ IBS ਦੀ ਪ੍ਰੋਬਲਮ ਹੋ ਗਈ, ਜਿਵੇਂ ਵੀ ਅਸਥਮਾ ਦੀ ਪ੍ਰੋਬਲਮ ਹੋ ਗਈ, ਜਿਵੇਂ ਵੀ ਸਕਿਨ ਦੀ ਅਲਰਜੀ ਹੋ ਗਈ, ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਅਸੀਂ ਕਹਿੰਦੇ ਕਿ ਆ ਦਵਾਈ ਛੱਡਦੇ ਹਾਂ ਦਿੱਕਤ ਫਿਰ ਆ ਜਾਂਦੀ। ਕਾਰਨ ਕੀ ਹੈ? ਉਹ ਆਯੁਰਵੇਦ ਕਹਿੰਦਾ ਕਿ ਵਾਤ ਪਿੱਤ ਤੱਕ ਇੰਨੇ ਜ਼ਿਆਦਾ ਇੰਬੈਲੈਂਸ ਹੋ ਗਏ ਆ, ਜਦੋਂ ਤੱਕ ਉਹਨਾਂ ਨੂੰ ਸਰੀਰ ਚੋਂ ਬਾਹਰ ਕੱਢ ਕੇ ਡੀਟੋਕਸੀਫਾਈ ਨਹੀਂ ਕੀਤਾ ਜਾਏਗਾ ਉਦੋਂ ਤੱਕ ਉਹ ਸੈੱਟ ਨਹੀਂ ਹੁੰਦਾ। ਤੇ ਇਹ ਜਿਹੀਆਂ ਕੰਡੀਸ਼ਨਸ ਦੇ ਵਿੱਚ ਅਸੀਂ ਫਿਰ ਇਹ ਪੰਚਕਰਮਾ ਕਰਦੇ ਹਾਂ। ਡੀਟੋਕਸੀਫਾਈ ਦਾ ਇੱਕ ਤਰੀਕਾ ਹੈਗਾ ਹੈ, ਇਹ ਸ਼ੋਰਟ ਡੈਫੀਨੇਸ਼ਨ ਹੈ, ਕੰਪਲੀਟ ਡੈਫੀਨੇਸ਼ਨ ਨਹੀਂ ਹੈ। ਤਰੀਕ ਸਮਝਾਉਣ ਵਾਸਤੇ ਕਿ ਜਿਹਦੇ ਵਿੱਚ ਜਿਵੇਂ ਮਾਈਗ੍ਰੇਨ ਵਗੈਰਾ ਹੈ, ਨਜ਼ਲਾ ਹੈ, ਖੁਰਾਕੇ ਬਹੁਤ ਆਉਂਦੇ ਜਿਹਨਾਂ ਨੂੰ ਰਾਤ ਨੂੰ, ਤੇ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਨੱਕ ਦੇ ਵਿੱਚ ਦਵਾਈ ਪਾ ਕੇ ਪੰਚਕਰਮਾ ਕਰਦੇ ਹਾਂ, ਉਹ ਕਾਫੀ ਅੱਛਾ ਰਿਜ਼ਲਟ ਮਿਲਦਾ ਹੈ। ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀਆਂ, ਸੋਰੈਟਿਸ ਵਗੈਰਾ, ਉਹਨਾਂ ਨੂੰ ਅਸੀਂ ਇਹ ਮੌਸਮ ਜਿਹੜਾ ਹੁਣ ਸ਼ੁਰੂ ਹੋ ਰਿਹਾ ਸ਼ਰਦ, ਇਹਦੇ ਵਿੱਚ ਵਿਰੇਚਨ ਪੰਚਕਰਮਾ ਹੁੰਦਾ, ਦਵਾਈ ਦੇ ਕੇ ਪੋਟੀਆਂ ਲਗਾਉਣਾ, ਇਹ ਪਿੱਤ ਨੂੰ ਬੈਲੈਂਸ ਕਰਦਾ ਹੈ। ਐਸੀਡਿਟੀ ਦੀ ਪ੍ਰੋਬਲਮ ਹੈ, ਵੱਧ ਆਉਂਦੇ ਆ, ਵਾਰ ਵਾਰ ਸਾਰਾ ਖਾਣਾ ਉੱਤੇ ਵਾਪਸ ਆਉਂਦਾ, ਉਹਨਾਂ ਨੂੰ ਅਸੀਂ ਵਿਰੇਚਨ ਦਿੰਦੇ ਹਾਂ। ਉਸ ਤੋਂ ਬਾਅਦ ਕੁਛ ਮੈਡੀਸਿਨ, ਕੁਛ ਪਰਹੇਜ਼ ਸੈੱਟ ਹੋ ਜਾਂਦਾ ਹੈ। ਇਸੇ ਤਰ੍ਹਾਂ ਵਮਨ ਹੁੰਦਾ, ਉਹ ਬਸੰਤ ਰਿਤੂ ਮਾਰਚ ਵਿੱਚ ਕੀਤਾ ਜਾਂਦਾ, ਜਿਹਦੇ ਵਿੱਚ ਸਕਿਨ ਦੀ ਜਾਂ ਕੋਈ ਕਫ ਵਾਲੀਆਂ ਪ੍ਰੋਬਲਮ ਹੁੰਦੀਆਂ, ਰੇਸ਼ੇ ਵਾਲੀਆਂ ਪ੍ਰੋਬਲਮ ਹੁੰਦੀਆਂ, ਉਦੋਂ ਕੀਤਾ ਜਾਂਦਾ ਹੈ। ਉਹਦੇ ਵਿੱਚ ਦਵਾਈ ਦੇ ਕੇ ਉਲਟੀਆਂ ਲਗਾਈਆਂ ਜਾਂਦੀਆਂ, ਵਮਨ ਪੰਚਕਰਮਾ ਹੈ। ਇਸੇ ਤਰ੍ਹਾਂ ਗਠੀਆ ਵਗੈਰਾ ਜੋੜਾਂ ਦੇ ਦਰਦ ਹੁੰਦੇ ਹੈ, ਉਹਨਾਂ ਨੂੰ ਅਸੀਂ ਬਸਤੀ ਐਨੀਮਾ ਵਾਲਾ ਟ੍ਰੀਟਮੈਂਟ ਹੈਗਾ, ਪੋਟੀ ਵਾਲੀ ਜਗ੍ਹਾ ਤੇ ਐਨੀਮਾ ਦਿੱਤਾ ਜਾਂਦਾ ਹੈ। ਉਹਦੇ ਨਾਲ ਵਾਤ ਰੋਧਾ, ਸਿਰਫ ਪੇਟ ਸਾਫ ਨਹੀਂ ਹੁੰਦਾ, ਪੂਰੀ ਬੋਡੀ ਦੇ ਅੰਦਰੋਂ ਪੋਇਜ਼ਨ ਡੀਟੌਕਸ ਹੁੰਦੇ ਹੈ। ਵਸਤੀ ਟ੍ਰੀਟਮੈਂਟ ਹੈ, ਗਠੀਆ ਜੋੜਾਂ ਦੇ ਦਰਦ ਉਹਨਾਂ ਦੇ ਵਿੱਚ ਬਹੁਤ ਕਾਰਗਰ ਹੈ ਜੀ। ਇਸ ਤਰ੍ਹਾਂ ਸਕਿਨ ਦੀ ਪ੍ਰੋਬਲਮ ਦੇ ਵਿੱਚ ਅਸੀਂ ਰਕਤ ਮੋਕਸ਼ਣ ਕਰਦੇ ਹਾਂ, ਲੀਚ ਥੈਰੇਪੀ ਕਰਦੇ ਹਾਂ, ਜੋਂਕਾਂ ਹੁੰਦੀਆਂ ਜਿਹੜੀਆਂ ਉਹਦੇ ਨਾਲ ਬਲੱਡ ਲੈਟਿੰਗ ਕਰਦੇ ਹਾਂ, ਉਹਨਾਂ ਨਾਲ ਸਕਿਨ ਦੀ ਪ੍ਰੋਬਲਮ, ਪਿੰਪਲ ਤੇ ਸਾਰਾ ਕੁਝ ਬੜਾ ਅੱਛਾ ਰਿਜ਼ਲਟ ਮਿਲਦਾ ਹੈ। ਹੇਅਰ ਪ੍ਰੋਬਲਮ, ਹੇਅਰ ਫਾਲ, ਉਹ ਸਾਰਿਆਂ ਦੇ ਵਿੱਚ ਰਿਜ਼ਲਟ ਮਿਲਦਾ ਹੈ ਜੀ।
0: ਜੀ ਡਾਕਟਰ ਸਾਹਿਬ, ਦੂਜੀ ਗੱਲ ਆਉਂਦੀ ਹੈ, ਤੁਸੀਂ ਖਾਣੇ ਦੀ ਗੱਲ ਕੀਤੀ, ਤਾਂ ਜਿਹੜੇ ਮਹੀਨੇ ਟੱਪ ਗਏ ਉਹ ਤਾਂ ਚਲੋ ਟੱਪ ਗਏ, ਪਰ ਆਉਣ ਵਾਲੇ ਮਹੀਨੇ ਦੇ ਅਨੁਸਾਰ ਵੀ ਆਯੁਰਵੇਦ ਦੱਸਦਾ ਕਿ ਕੀ ਸਾਨੂੰ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਮੌਸਮ ਬਦਲਦੇ ਵਿੱਚ ਕਿਹੜੇ ਕਿਹੜੇ ਪਰਹੇਜ਼ ਖਾਣੇ ਦੇ ਪੱਖ ਤੋਂ ਆਯੁਰਵੇਦ ਸਾਨੂੰ ਸੁਜੈਸਟ ਕਰਦਾ, ਸਲਾਹ ਦਿੰਦਾ।
1: ਬਿਲਕੁਲ, ਆਯੁਰਵੇਦ ਦਾ ਜਿਹੜਾ ਸਿਧਾਂਤ ਸੀ ਜਦੋਂ ਆਯੁਰਵੇਦ ਲਿਖਿਆ ਗਿਆ ਸੀ ਉਦੋਂ ਸਾਰੇ ਉਹਨਾਂ ਨੇ ਇਹੀ ਕਿਹਾ ਸੀ, ਅਸੀਂ ਲਿਖ ਕਿਉਂ ਰਹੇ ਹਾਂ, ਆਯੁਰਵੇਦ ਕਿਉਂ ਹੈ
0: ਜੀ?
1: ਉਹ ਕਹਿੰਦੇ ਕਿ ਇਹਦਾ ਜਿਹੜਾ ਮੇਨ ਮੋਟਿਵ ਹੈ, ਇਹਦਾ ਮੇਨ ਕਾਰਨ ਹੈ ਵੀ ਅਸੀਂ ਲਿਖਣ ਦਾ, ਉਹ ਹੈਗਾ ਸਵਸਥਸਯ ਸਵਸਥ ਰਕਸ਼ਣ ਮਾਤੁਰਸਯ ਵਿਕਾਸ ਪਰਿਪ੍ਰਸ਼ਨਮ ਚ, ਯਾਨੀ ਕਿ ਅਸੀਂ ਮਰੀਜ਼ ਨੂੰ ਇਲਾਜ ਤਾਂ ਕਰਨਾ ਉਹ ਸੈਕੰਡਰੀ ਹੈ, ਲੇਕਿਨ ਪਹਿਲਾਂ ਸਾਡਾ ਮੋਟਿਵ ਹੈ, ਪਹਿਲਾਂ ਸਾਡਾ ਮਕਸਦ ਹੈ ਕਿ ਅਸੀਂ ਸਵਸਥਸਯ ਸਵਸਥ ਰਕਸ਼ਣਮ, ਵੀ ਜਿਹੜਾ ਸਵਸਥ ਹੈ ਉਹ ਹੈਲਦੀ ਕਿਵੇਂ ਰਹੇ, ਅਸੀਂ ਇਹਦੇ ਬਾਰੇ ਵੀ ਦੱਸਣਾ ਹੈ। ਤੇ ਉਹਦੇ ਵਿੱਚ ਆਯੁਰਵੇਦ ਕਹਿੰਦਾ ਕਿ ਜੇ ਅਸੀਂ ਸਮੇਂ ਸਿਰ ਖਾਈਏ, ਚੰਗਾ ਖਾਈਏ ਤੇ ਮੌਸਮ ਦੇ ਹਿਸਾਬ ਨਾਲ ਖਾਈਏ, ਤੇ ਜੇ ਅਸੀਂ ਐਕਸਰਸਾਈਜ਼ ਕਰੀਏ, ਨੀਂਦ ਪ੍ਰੋਪਰ ਲਈਏ, ਇਸ ਤਰ੍ਹਾਂ ਕੁਛ ਹੁੰਦਾ ਤੇ ਕਾਫੀ ਕੁਛ ਹੈ ਜੋ ਕਿ ਅੱਜ ਕੱਲ ਸਾਰਾ ਅਸੀਂ ਗੜਬੜ ਕਰੀ ਜਾਂਦੇ ਹਾਂ, ਤੇ ਜੇ ਅਸੀਂ ਇਹ ਸਭ ਸੈੱਟ ਕਰ ਦਈਏ ਤਾਂ ਅੱਧੇ ਤੋਂ ਜ਼ਿਆਦਾ ਪ੍ਰੋਬਲਮ ਹੁੰਦੀਆਂ ਹੀ ਨਹੀਂ, ਜੇ ਹੋਣ ਤਾਂ ਛੋਟੀ ਜਿਹੀ ਦਵਾਈ ਨਾਲ ਛੇਤੀ ਠੀਕ ਹੋ ਜਾਂਦੀਆਂ ਨੇ। ਇਹ ਆਯੁਰਵੇਦ ਦਾ ਲਕਸ਼ਿਆ ਹੀ ਹੈ ਜੀ।
0: ਬਿਲਕੁਲ, ਪੁਰਾਣੇ ਸਮੇਂ ਦੇ ਵਿੱਚ ਖੁਰਾਕਾਂ ਡਾਕਟਰ ਸਾਹਿਬ ਘੱਟ ਸਨ, ਅਤੇ ਜੰਕ ਫੂਡ ਦਾ ਤਾਂ ਨਾਂ ਹੀ ਨਹੀਂ ਹੁੰਦਾ ਸੀ, ਘਰੇ ਹੀ ਬਣਾਉਂਦੇ ਸੀ, ਕੜਾਹ ਵੀ ਘਰੇ ਬਣਦਾ ਸੀ, ਮਾਲ ਪੂੜੇ ਵੀ ਘਰੇ ਬਣਦੇ ਸੀ, ਵੱਖ ਵੱਖ ਪ੍ਰਕਾਰ ਦੇ ਅਨਾਜ

0: ਜਿਹੜੇ ਆ ਉਹ ਘਰੇ ਹੀ ਬਣਦੇ ਸੀਗੇ ਅਤੇ ਜਿਹੜਾ ਹੈ ਸ਼ੁੱਧਤਾ ਬਹੁਤ ਹੁੰਦੀ ਸੀ। ਪਰ ਹੁਣ ਜਿਹੜੇ ਹੈਗੇ ਆ ਇਹ ਮਾਰੂ ਅਸਰ ਵੀ ਫਿਰ ਇਹਨਾਂ ਦੇ ਪੈਂਦੇ ਆ ਜੀ, ਜਿਹੜਾ ਅਸੀਂ ਓਵਰ ਈਟਿੰਗ ਕਰਦੇ ਹਾਂ, ਵੱਧ ਖਾ ਜਾਂਦੇ ਹਾਂ, ਬਾਜ਼ਾਰ ਦਾ ਖਾ ਜਾਂਦੇ ਹਾਂ, ਤਾਂ ਇਹ ਕਿਸੇ ਨੂੰ ਇਹ ਪੇਟ ਦੀਆਂ ਪ੍ਰੋਬਲਮਸ ਤੋਂ ਬਚਣ ਲਈ ਫਿਰ ਕਿਹੜਾ ਕਿਹੜਾ ਖਾਣਾ ਜਿਹੜਾ ਹੈਗਾ ਉਹ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ, ਉਹਦੇ ਬਾਰੇ ਕੀ ਜਾਣਕਾਰੀ ਦਿਓਗੇ ਆਯੁਰਵੇਦ ਦੇ ਪੱਖ ਤੋਂ?
1: ਅਸੀਂ ਜੇ ਗੁੜ ਡੀਪ ਦੇ ਵਿੱਚ ਜਾਈਏ ਤਾਂ ਜਿਹੜਾ ਲਾਲਚ ਹੈ ਉਹ ਸਾਰੇ ਤੋਂ ਵੱਡੀ ਬਿਮਾਰੀ ਹੈ
0: ਜੀ।
1: ਤੇ ਅੱਜ ਕੱਲ ਉਹ ਲਾਲਚ ਕਰਕੇ ਹੀ ਲੋਕ ਨੈਗੇਟਿਵਿਟੀ ਦੀ ਦੋ ਪੈਸੇ ਬਚਣਗੇ, ਚਲੋ ਸਿੰਪਲ ਵਾਲਾ ਉਹ ਘਿਓ ਦੀ ਥਾਂ ਤੇ ਅੱਜ ਕੱਲ ਪਾਮ ਓਇਲ ਦਾ ਨਕਲੀ ਦੁੱਧ ਵੀ ਪਤਾ ਨੀ ਕੀ ਹੁੰਦਾ, ਮਲਾਈ ਘਿਓ, ਮਤਲਬ ਸਾਰੀ ਚੀਜ਼ਾਂ ਪੈਸਟੀਸਾਈਡ, ਫਰੂਟ ਵੀ ਕੱਚੇ ਹੀ ਤੋੜ ਕੇ ਉਹਨਾਂ ਨੂੰ ਚੀਜ਼ਾਂ ਦੇ ਵਿੱਚ ਪਾ ਕੇ ਤੇ ਪਕਾ ਲੈਂਦੇ ਇੱਕ ਦਿਨ ਦੇ ਵਿੱਚ, ਤੇ ਉਹ ਚੀਜ਼ਾਂ ਜਦੋਂ ਅਸੀਂ ਲਾਲਚ ਦੇ ਵਿੱਚ ਕਰ ਰਹੇ ਹਾਂ ਆਪਣਾ ਤਾਂ ਨੁਕਸਾਨ ਕਰ ਹੀ ਰਹੇ ਹਾਂ, ਨਾਲ ਨਾਲ ਸਾਰੇ ਸੰਸਾਰ ਦੇ ਜਿੰਨੇ ਲੋਕ ਹੈ ਉਹਨਾਂ ਦਾ ਵੀ ਅਸੀਂ ਨੁਕਸਾਨ ਕਰ ਰਹੇ ਹਾਂ। ਤੇ ਇਹਦੇ ਵਿੱਚ ਹੁਣ ਜਿੰਨਾ ਹੋ ਸਕੇ ਅਸੀਂ ਬਾਹਰ ਦਾ ਖਾਣਾ ਅਵੋਇਡ ਕਰੀਏ, ਹੈਲਦੀ ਫੂਡ ਤਾਂ ਉਹੀ ਹੈ, ਸਿੰਪਲ ਘਰ ਦੀ ਰੋਟੀ ਸਬਜ਼ੀ, ਦਾਲ ਫਰੂਟ ਔਰ ਸੈਲਡ, ਹੈ ਨਾ, ਇਹ ਚੀਜ਼ਾਂ ਜੇ ਸਾਫ਼ ਸਵੱਛ ਚੰਗੀਆਂ ਮਿਲ ਜਾਣ ਤਾਂ ਉਸ ਤੋਂ ਵਧੀਆ ਕੋਈ ਰੀਤ ਨੀ ਹੈਗੀ। ਤੇ ਬਾਹਰ ਦਾ ਖਾਣਾ ਤਾਂ ਕੁਛ ਅਸੀਂ ਕਹਿ ਨੀ ਸਕਦੇ, ਕੋਈ ਅਸੀਂ ਗਰੰਟੀ ਕਿਸ ਚੀਜ਼ ਦੀ ਲੈ ਸਕਦੇ ਹਾਂ, ਘਰ ਦਾ ਖਾਣਾ ਵੀ ਬਸ ਸਾਫ਼ ਸੁਥਰਾ ਵਧੀਆ ਮਿਲ ਜਾਏ ਉਸ ਤੋਂ ਵਧੀਆ ਕੋਈ ਗੱਲ ਨੀ।
0: ਬਿਲਕੁਲ ਡਾਕਟਰ ਸਾਹਿਬ, ਦੂਸਰੀ ਗੱਲ ਆ ਜਾਂਦੀ ਹੈ ਕਿ ਦੁੱਧ ਦੀ ਓਨੀ ਪ੍ਰੋਡਕਸ਼ਨ ਹੋਈ ਜਾਂਦੀ ਹੈ, ਕੰਜ਼ਮਪਸ਼ਨ ਉਦੋਂ ਵੀ ਵੱਧ ਹੋਈ ਜਾਂਦੀ ਹੈ, ਇਸ ਤਰੀਕੇ ਨਾਲ ਤਾਂ ਮਤਲਬ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਵਿੱਚ ਜਿਹੜੀ ਹੈਗੀ ਮਿਲਾਵਟ ਜੇਕਰ ਵੱਧਦੀ ਹੈ ਤਾਂ ਸਾਡੇ ਸਰੀਰ 'ਤੇ ਪ੍ਰਭਾਵ ਪਾਉਂਦੀ ਹੈ। ਇਸੇ ਤਰੀਕੇ ਨਾਲ ਹਰ ਇੱਕ ਚੀਜ਼ 'ਚ ਲਗਭਗ ਡਰ ਹੀ ਹੁੰਦਾ ਕਿ ਮਿਲਾਵਟੀ ਹੋ ਸਕਦੀ ਹੈ, ਤਾਂ ਡਰ ਤੋਂ ਵੀ ਅਸੀਂ ਬਚ ਜਾਂਦੇ ਹਾਂ। ਪਰ ਜਿਹੜੀ ਆਯੁਰਵੈਦ ਦੇ ਵਿੱਚ ਜੜੀ ਬੂਟੀਆਂ ਨੇ, ਕੰਪਨੀਆਂ ਇੰਨੀਆਂ ਆ ਗਈਆਂ ਡਾਕਟਰ ਸਾਹਿਬ, ਸਾਨੂੰ ਕੀ ਪਤਾ ਲੱਗੂਗਾ ਕਿ ਇਹ ਉਹੀ ਸ਼ੁੱਧ ਜੜੀਆਂ ਬੂਟੀਆਂ ਨੇ, ਇਹ ਪਿਓਰ ਜੜੀਆਂ ਬੂਟੀਆਂ ਨੇ ਅਤੇ ਸਾਡੇ ਸਰੀਰ 'ਤੇ ਇਹਦਾ ਪ੍ਰਭਾਵ ਪਵੇਗਾ? ਇਹ ਫਿਰ ਇੰਨੀਆਂ ਕੰਪਨੀਆਂ ਕਿਸ ਤਰੀਕੇ ਨਾਲ ਇਹ ਦਵਾਈਆਂ ਬਣਾਉਂਦੀਆਂ ਜੀ, ਕਿੱਥੇ ਇਹ ਸਿਸਟਮ ਚੱਲਦਾ, ਇਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ ਜੀ।
1: ਹਾਂ ਸਰ, ਮੈਂ ਕੱਲ੍ਹ ਪਰਸੋਂ ਡਿਸਕਸ ਕਰ ਰਿਹਾ ਸੀ, ਅੱਜ ਕੱਲ੍ਹ ਸ਼ਿਲਾਜੀਤ ਦਾ ਕਿੰਨਾ ਟ੍ਰੈਂਡ ਚੱਲ ਰਿਹਾ, ਹੁਣ ਸਰਦੀਆਂ ਆ ਰਹੀਆਂ, ਹਰ ਦੂਜਾ ਬੰਦਾ ਸੋਚ ਰਿਹਾ ਚੱਲ ਆਪਾਂ ਸ਼ਿਲਾਜੀਤ ਲੈਂਦੇ ਹਾਂ, ਤਾਕਤ ਲੈਂਦੇ
0: ਜੀ।
1: ਪਰ ਜਿੰਨੀਆਂ ਕੰਪਨੀਆਂ ਨੇ ਤੇ ਜਿੰਨੇ ਸ਼ਿਲਾਜੀਤ ਇੰਡੀਆ ਦੇ ਵਿੱਚ ਮਤਲਬ ਮਾਰਕੀਟ ਦੇ ਵਿੱਚ ਘੁੰਮ ਰਹੀ ਹੈ, ਮੈਨੂੰ ਨੀ ਲੱਗਦਾ ਕਿ ਇੰਨੀ ਆਪਣੇ ਇੰਡੀਆ ਦੇ ਵਿੱਚ ਹੁੰਦੀ ਵੀ ਹੋਏਗੀ ਕਿਤੇ।
0: ਬਿਲਕੁਲ ਜੀ,
1: ਇਸ ਤੋਂ ਵਧੀਆ ਕਿ ਆਪਾਂ ਆਪਣਾ ਨੁਕਸਾਨ ਕਰਾ ਬੈਠੀਏ, ਇਸ ਤੋਂ ਵਧੀਆ ਕਿ ਆਪਾਂ ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਤੁਸੀਂ ਜਿਸ ਏਰੀਆ ਦੇ ਵਿੱਚ ਹੈਗੇ ਹੋ ਉਸ ਏਰੀਏ ਦੀ ਜੜੀ ਬੂਟੀਆਂ ਉਸ ਏਰੀਏ ਦੇ ਹੋਣ ਵਾਲੇ ਰੋਗਾਂ ਦੇ ਵਾਸਤੇ ਹੀ ਬਣੀਆਂ ਹੋਈਆਂ, ਇਸ ਕਰਕੇ ਸਾਨੂੰ ਇੱਧਰ ਉੱਧਰ ਨਾ ਭੱਜ ਕੇ ਲੋਕਲ ਏਰੀਏ ਦੀ ਜੜੀ ਬੂਟੀਆਂ ਦਾ ਹੀ ਯੂਜ ਕਰ ਲੈਣਾ ਚਾਹੀਦਾ। ਜਿਵੇਂ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਭਖੜਾ ਹੁੰਦਾ ਹੈ, ਇੱਟ ਸਿੱਟ ਹੁੰਦੀ ਹੈ ਉਹਨੂੰ ਪੁਨਰ ਨਵਾ ਕਿਹਾ ਜਾਂਦਾ ਹੈ, ਗਿਲੋਹ ਹੁੰਦੀ ਹੈ, ਕਿੰਨੀ ਹੋ ਜਾਂਦੀ ਹੈ ਨਾ, ਤੇ ਆਪਣੇ ਇੱਥੋਂ ਦੇ ਅੱਧੇ ਤੋਂ ਜ਼ਿਆਦਾ ਰੋਗ ਆਪਣੇ ਟਾਲੀ ਹੁੰਦੀ ਹੈ, ਟਾਲੀ ਦੇ ਵੀ ਬੜੀ ਅੱਛੀ ਜੜੀ ਬੂਟੀਆਂ ਬਣ ਜਾਂਦੀਆਂ ਨੇ, ਕੁਛ ਜਿਹੜੇ ਗਾਇਨੀ ਦੀ ਲੇਡੀਜ਼ ਦਾ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਬੜਾ ਅੱਛਾ ਰਿਜ਼ਲਟ ਮਿਲ ਜਾਂਦਾ ਹੈ
0: ਜੀ।
1: ਤੇ ਬੈਟਰ ਹੈ ਕਿ ਹਾਂ, ਫਿਰ ਜੇ ਅਸੀਂ ਬਾਹਰ ਦੀ ਕੋਈ ਦਵਾਈ ਲੈਣੀ ਵੀ ਹੈ ਤਾਂ ਇਟਸ ਬੈਟਰ ਕਿ ਅਸੀਂ ਕੋਈ ਇੰਟਰਨੈਸ਼ਨਲੀ ਫੇਮਸ ਵਧੀਆ ਤੋਂ ਵਧੀਆ ਕੰਪਨੀ ਦੀ ਕੁਆਲਿਟੀ ਦੀ ਦਵਾਈ ਲਈਏ, ਅਸੀਂ ਦੋ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਅਜਿਹੀ ਕੰਪਨੀ ਦੀ ਦਵਾਈ ਨਾ ਲੈ ਲਈਏ ਜਿਹਦਾ ਤੁਸੀਂ ਕਦੇ ਨਾਂ ਨਾ ਸੁਣਿਆ ਹੋਵੇ।
0: ਬਿਲਕੁਲ ਡਾਕਟਰ ਸਾਹਿਬ, ਇਹ ਇਹਨਾਂ ਦੇ ਉੱਤੇ ਕੋਈ ਚੈੱਕ ਵੀ ਰੱਖਦਾ ਮਹਿਕਮਾ, ਕੋਈ ਇਸ ਤਰੀਕੇ ਦਾ ਸਿਸਟਮ ਜਿਹੜਾ ਹੈਗਾ?
1: ਹਾਂਜੀ ਹਾਂਜੀ, ਆਪਣੇ ਗੌਰਮੈਂਟ ਵੱਲੋਂ ਜਿਵੇਂ ਹੁਣ ਆਯੁਸ਼ ਦਾ ਇੱਕ ਅਲੱਗ ਤੋਂ ਆਯੁਸ਼ ਵਿਭਾਗ ਬਣਿਆ ਹੈ, ਹੈਲਥ ਆਪਣੇ ਆਯੁਸ਼ ਦਾ ਇੱਕ ਮੰਤਰਾਲਿਆ ਬਣਿਆ ਹੈ, ਉਹਨਾਂ ਦਾ NCSIM ਕਰਕੇ ਬੋਰਡ ਬਣਿਆ ਹੈ, ਇਹ ਸਾਰਾ ਆਪਣੇ ਆਯੁਰਵੇਦ ਦੇ ਉੱਤੇ ਪੂਰਾ ਕੰਟਰੋਲ ਰੱਖਦੇ ਹੈ, ਚੈਕਿੰਗ ਰੱਖਦੇ ਹੈ, ਤੇ ਰੈਗੂਲਰ ਨਿਯਮਿਤ ਉਹਨਾਂ ਦੀ ਜਾਂਚ ਹੁੰਦੀ ਹੈ, ਤੇ ਅੱਜ ਕੱਲ੍ਹ ਤਾਂ ਕਾਫੀ ਸਖਤੀ ਹੋ ਰਹੀ ਹੈ, ਥੋੜ੍ਹੇ ਦਿਨਾਂ ਤੋਂ ਨਿਊਜ਼ ਪੇਪਰ 'ਚ ਅਸੀਂ ਸੁਣ ਵੀ ਰਹੇ ਹਾਂ, ਕਾਫੀ ਬੱਤੀ ਦੇ ਵਿੱਚ ਅਜਿਹੀਆਂ ਫਾਰਮੇਸੀਆਂ ਤੇ ਉਹ ਮੈਨੂਫੈਕਚਰਿੰਗ ਯੂਨਿਟ ਬੰਦ ਹੋਏ ਆ, ਜਿਹਨਾਂ ਦੇ ਲਾਇਸੈਂਸ ਵੀ ਰੱਦ ਹੋ ਗਏ, ਜਿਹਨਾਂ ਨੇ ਗਲਤ ਬਣਾ ਰਹੇ ਸੀਗੇ ਜਾਂ ਕਮੀਆਂ ਨਿਕਲੀਆਂ ਉਹਨਾਂ ਦੇ ਵਿੱਚ
0: ਜੀ। ਆਯੁਰਵੇਦ ਦੀ ਪੜ੍ਹਾਈ ਜੇਕਰ ਕੋਈ ਬੱਚਾ ਕਰਨਾ ਚਾਹੁੰਦਾ ਡਾਕਟਰ ਸਾਹਿਬ, ਤਾਂ ਫਿਰ ਕਿਹੋ ਜਿਹਾ ਮਾਹੌਲ ਸਾਡੇ ਪੰਜਾਬ ਦੇ ਵਿੱਚ ਹੈ, ਕਿੱਥੇ ਕਿੱਥੇ ਆਯੁਰਵੈਦਿਕ ਸੰਸਥਾਨ ਨੇ ਜਿੱਥੇ ਕਿ ਆਯੁਰਵੈਦ ਦੀ ਸਿੱਖਿਆ ਦਿੱਤੀ ਜਾਂਦੀ ਹੈ, ਕਿੰਨੀ ਕੁ ਮਹਿੰਗੀ ਸਸਤੀ ਹੈਗੀ ਇਹਦੇ ਬਾਰੇ ਜਾਣਕਾਰੀ ਦਿਓ, ਕਿੰਨੇ ਕੁ ਵਿਦਿਆਰਥੀ ਇਸ ਦਾ ਲਾਹਾ ਲੈ ਰਹੇ ਨੇ ਆਲੇ ਦੁਆਲੇ ਦੇ ਵਿੱਚ?
1: ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਆਪਣੇ ਪੰਜਾਬ ਦੇ ਵਿੱਚ ਅੱਜ ਤੱਕ ਸਿਰਫ ਇੱਕੋ ਹੀ ਗੌਰਮੈਂਟ ਦਾ ਆਯੁਰਵੈਦਿਕ ਕਾਲਜ ਹੈ, ਉਹ ਹੈਗਾ ਪਟਿਆਲਾ ਦੇ ਵਿੱਚ, ਬਾਕੀ ਲਗਭਗ 15 ਤੋਂ 20 ਪ੍ਰਾਈਵੇਟ ਕਾਲਜ ਵੀ ਹੈਗੇ ਹੈ ਪੂਰੇ ਪੰਜਾਬ ਦੇ ਵਿੱਚ, ਬਠਿੰਡਾ ਦੇ ਵਿੱਚ ਵੀ ਹੈਗਾ ਤੇ ਆਸ ਪਾਸ ਹੋਰ ਵੀ ਹੈ, ਬਠਿੰਡਾ ਵਿੱਚ ਬਾਦਲ ਵਿੱਚ ਵੀ ਹੈ, ਬਠਿੰਡਾ ਕੋਟਸ਼ਮੀਰ ਵਿੱਚ ਵੀ ਹੈ, ਮਾਨਸਾ ਦੇ ਵਿੱਚ ਵੀ ਹੈਗੇ ਆਸ ਪਾਸ ਕਾਫੀ ਕਾਲਜਿਸ ਨੇ, ਲੇਕਿਨ ਬਾਕੀ ਸਾਰੇ ਪ੍ਰਾਈਵੇਟ ਨੇ। ਤੇ

0: रुझान वध रहे हैं कि
1: जी
0: अपने पंजाब दे विच हजे भी इन्ना मतलब ग्रोइंग फेस दे विच है। महाराष्ट्र साइड जाओ तो उत्थे इन्ना ज्यादा वध चुके हैं कि MBBS दी सीट दे ऑलमोस्ट बराबर BMS दी सीट दे पैसे लगते हैं। ते उत्थों लोग स्पेशल क्योंकि पंजाब दे विच हजे रेट घट है चार्जिज उन्हां दे प्राइवेट दे,
1: जी
0: महाराष्ट्र तो किन्ने ही लोग स्पेशल कर्नाटका तो महाराष्ट्र तो मध्य प्रदेश तो अपने पंजाब दे विच BMS करन आ रहे हैं। ते हौली हौली पंजाब दे विच भी लोगों का रुझान इस वल आ रहा है, आयुर्वेद जिवें जिवें रिजल्ट वधिया मिल रहे हैं, लोग जुड़ रहे हैं।
1: जी डॉक्टर साहब, एक होर गल करते हैं, तुहाडे ही हुण आयुर्वेदिक हस्पताल दे वल आउणे आ, इहदी फंडिंग किवें हुंदी है, किस तरीके नाल जिहड़ा हैगा दवाइयां प्रोवाइड हुंदियां ने, मुफ्त ने, पैसे लगदे ने, की है, ते इह सिस्टम सारा चलदा किवें आयुर्वेद दा फिर साडे हस्पताल बठिंडा दे विखे?
0: जी सर, अपना जेड़ा बठिंडा का सिविल हस्पताल दी जे मैं गल करा, सिविल हस्पताल दे विच जेड़ा मेरा एक सेंटर हैगा है,
1: जी
0: इनू अपने ISM विंग कहा जाता है, इंडियन सिस्टम ऑफ मेडिसिन। एदे विच एक आया सी कि ऑल पैथीज अंडर वन रूफ, यानी होम्योपैथी आयुर्वेदा ये सारा कुछ एक थां ते लेके आना सी।
1: जी
0: वो चल रहा है, बहुत वधिया चल रहा है, पंचकर्मा सेंटर है ते इन्हां नू गवर्न करदा इन्हां दी हुंदी है डिस्ट्रिक्ट आयुर्वेदिक एंड यूनानी ऑफिसर होंगे, ऑफिस होंगे उन्होंने अंडर, से उन्होंने कंट्रोल करता है चंडीगढ़ के अपना डायरेक्टरेट ऑफ आयुर्वेदा जी। उन्होंने थ्रू सारी फंडिंग होंगी है, तो हेल्थ सिस्टम के नाल जुड़िया होया है, कुछ फंड नैशनल हेल्थ मिशन के थ्रू आ रहे हैं, NHM जो है उन्होंने थ्रू साड़ी सैलरी मेडिसिन सारिया उतों आदि ने, टाइम टाइम आती रहती दवाइया। तो इतने जो फीस है बहुत नॉमिनल है, 2 रुपए तो लैके 10 रुपए तक लगभग इस तरह नॉमिनल की फीस है। तो पंचकर्मा जो अभी करते हैं वो भी बहुत नॉमिनल के चार्जिज है, गवर्नमेंट वालों इंस्ट्रक्शन आई है उतों भी, जो फिक्स चार्जिज है लगभग 25 रुपए तो लैके 100 रुपए तक पर ट्रीटमेंट चार्जिज है, वो चार्जिज लगते हैं जी।
1: किन्नी OPD हो जाती है डॉक्टर साहब, दवाइयाँ किन्नी मिल जाएं मुफ्त, सारियाँ मिल जाएं जिन्नी होंगे?
0: सर देखो, अभी जिस तरह एलोपैथी का सिस्टम है वेयर हाउस वगैरह बने हैं, तो जे एक मेडिसिन भी खत्म नाल दी नाल मंगा लो, इन्ना वधिया चैन सिस्टम हजे तो नहीं बनया है। हाँ,
1: जी
0: पिछले कुछ टाइम तो काफी इंप्रूवमेंट आई है, विचों दी कोविड तो बाद तो एकदम सारा सिस्टम जहा हिल गया सी साडा आयुर्वेद का, काफी दिन दवाई नहीं आई थी, पर हुण काफी अच्छा सिस्टम बनया है, काफी मेडिसिन आ रही है। आई होप कि अगे जाके एलोपैथी की तरह साडे भी वेयर हाउस बनेंगे तो मेडिसिन सप्लाई आएगी। मेरी OPD लगभग 50 के नेड़े पर डे होंगी है लगभग, तो बड़ा अच्छा रिजल्ट मिल रहा है, दूर दूर तो पेशेंट आते हैं साढ़े को, पंचकर्मा करा रहे हैं, बहुत सैटिस्फाइड ने सर।
1: ਕਿਹੜੀ ਕਿਹੜੀ ਬਿਮਾਰੀ ਨਾਲ ਸੰਬੰਧਿਤ ਜਿਹੜਾ ਆਯੁਰਵੇਦ ਦਾ ਇਲਾਜ ਆਪਣੇ ਇਸ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਤੁਹਾਡੀ ਡਿਸਪੈਂਸਰੀ 'ਚ ਹੋ ਰਿਹਾ ਡਾਕਟਰ ਸਾਹਿਬ?
0: ਜੀ ਮੇਰੇ ਕੋਲ ਆਲਮੋਸਟ ਜਿਵੇਂ ਇੱਕ ਜਨਰਲ MD ਮੈਡੀਸਿਨ ਕੋਲ ਪੇਸ਼ੈਂਟ ਆਉਂਦੇ ਹੈ ਹਰ ਤਰ੍ਹਾਂ ਦੇ, ਉਸੇ ਤਰ੍ਹਾਂ ਮੇਰੇ ਕੋਲ ਆਲਮੋਸਟ ਹਰ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇ, ਜਿਵੇਂ ਸਰਦੀ ਖਾਂਸੀ ਜ਼ੁਕਾਮ ਤੋਂ ਲੈ ਕੇ ਕਰੋਨਿਕ ਸਾਈਨਸ ਨਜ਼ਲੇ ਤੱਕ ਜ਼ਿਆਦਾਤਰ ਪੇਸ਼ੈਂਟ ਆ ਰਹੇ ਸਾਡੇ ਕੋਲ, ਔਰਥੋ ਦੇ ਹੱਡੀਆਂ ਦੇ ਸਪੈਸ਼ਲੀ ਗੋਡਿਆਂ ਦੇ ਜੋੜਾਂ ਦੇ ਦਰਦਾਂ ਦੇ ਕਾਫੀ ਪੇਸ਼ੈਂਟ ਆ ਰਹੇ, ਗੋਡਿਆਂ ਦੇ ਜਿਹੜੇ ਦਰਦ ਹੈ ਜਿਨ੍ਹਾਂ ਨੂੰ ਡਾਕਟਰਸ ਕਹਿ ਦਿੰਦੇ ਜੀ 3rd stage ਹੈ ਤੇ ਅੱਗੇ ਜਾ ਕੇ ਓਪਰੇਸ਼ਨ ਦੀ ਲੋੜ ਪੈ ਸਕਦੀ ਹੈ, ਉਹਨਾਂ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ। ਅਸੀਂ ਕਈ ਪੇਸ਼ੈਂਟ ਬਠਿੰਡਾ ਦੇ ਜਿਨ੍ਹਾਂ ਨੂੰ ਓਪਰੇਸ਼ਨ ਤੋਂ ਬਚਾਇਆ ਹੈ, ਤੇ ਅਸੀਂ ਪੰਚਕਰਮਾ ਕਰਦੇ ਹਾਂ ਇੱਥੇ, ਕੁਛ ਪੰਚਕਰਮਾ ਸਮਝਾ ਦਿੰਦੇ ਹਾਂ ਪੇਸ਼ੈਂਟ ਨੂੰ ਵੀ ਘਰੇ ਕਰ ਲਓ। ਤੇ ਇਸੇ ਤਰ੍ਹਾਂ ਸਕਿਨ ਦੇ ਸੋਰਾਇਸਿਸ ਤੱਕ ਦੇ ਪੇਸ਼ੈਂਟ ਆ ਰਹੇ ਹੈ, ਗਠੀਏ ਦੇ ਰੂਮੇਟਾਇਡ ਆਰਥਰਾਈਟਿਸ ਦੇ ਪੇਸ਼ੈਂਟ, ਆਟੋਇਮਿਊਨ ਡਿਸਆਰਡਰਸ ਹੁੰਦੇ ਆ, ਉਹਨਾਂ ਦਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਤਰਫੋਂ ਪੰਚਕਰਮਾ ਨਾਲ ਤੇ ਕੁਛ ਪਰਹੇਜ਼ ਨਾਲ ਉਹਨਾਂ ਦੀ ਲਾਈਫ ਵਧੀਆ ਹੋਵੇ ਤੇ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੁਛ ਵਿੱਚ ਬਹੁਤ ਅੱਛਾ ਰਿਜ਼ਲਟ ਵੀ ਮਿਲਿਆ ਸਾਨੂੰ, ਆਲਮੋਸਟ ਹਰ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ ਸਾਡੇ ਕੋਲ।
1: ਬਿਲਕੁਲ ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ 'ਤੇ ਵੀ ਜਿਹੜਾ ਹੈ ਸਾਨੂੰ ਤਾਂ ਡਰ ਹੀ ਲੱਗਦਾ, ਖੈਰ ਨੀਮ ਹਕੀਮ ਖਤਰਾਏ ਜਾਨ, ਹਰੇਕ ਹੀ ਹਕੀਮ ਬਣਿਆ ਬੈਠਾ, ਆਹ ਖਾ ਲਓ ਆਹ ਖਾ ਲਓ, ਵਾਤ ਪਿੱਤ ਦੀ ਵੀ ਗੱਲ ਕਰਦੇ ਆ ਉਹ, ਠੀਕ ਹੈ ਜੀ, ਅਤੇ ਮੈਡੀਸਨ ਦੀ ਵੀ ਗੱਲ ਕਰਦੇ ਆ ਆਯੁਰਵੈਦ ਦੀ, ਤਾਂ ਇਹਦੇ ਬਾਰੇ ਕੀ ਚਾਨਣਾ ਪਾਓਗੇ?
0: ਹਾਂ, ਇਹਦੇ ਵਾਸਤੇ ਮੈਂ ਇਹੀ ਕਹੂੰਗਾ ਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ। ਹੁਣ ਜਿਵੇਂ ਸਾਡੇ ਬੱਚੇ ਹੈ, ਜੇ ਅਸੀਂ ਉਹਨਾਂ ਨੂੰ ਟਿਊਸ਼ਨ ਲਗਾਉਣਾ ਹੈ ਤਾਂ ਅਸੀਂ 10 ਚੀਜ਼ਾਂ ਵੇਖਦੇ ਹਾਂ ਵੀ ਜਿਹੜਾ ਟੀਚਰ ਹੈ ਉਹਦੀ ਕੁਆਲੀਫਿਕੇਸ਼ਨ ਕੀ ਹੈ, ਉਹਦੇ ਕੋਲ ਕਿੰਨੇ ਬੱਚੇ ਜਾ ਰਹੇ ਹੈ, ਉਹਦੀ ਕਿਸ ਤਰ੍ਹਾਂ ਦਾ ਰਿਜ਼ਲਟ ਹੈ, ਪਿਛਲੇ ਬੱਚੇ ਕਿੰਨੇ ਉਹ ਅੱਛੇ ਨੀਟ ਵਗੈਰਾ ਕਲੀਅਰ ਕੀਤੇ ਨਹੀਂ ਕੀਤੇ। ਜੇ ਆਪਾਂ ਉਹਨਾਂ ਚੀਜ਼ਾਂ 'ਚ ਇੰਨਾ ਸੋਚਦੇ ਹਾਂ ਤਾਂ ਆਪਾਂ ਯੂਟਿਊਬ 'ਤੇ ਜਦੋਂ ਵੀਡੀਓ ਫੋਲੋ ਕਰਦੇ ਹਾਂ ਜਾਂ ਦੇਖਦੇ ਹਾਂ, ਤੇ ਸਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਜਿਹਦੀ ਅਸੀਂ ਗੱਲ ਸੁਣ

0: ਹਾਂ ਜੀ ਦੀ ਗੱਲ ਨੂੰ ਅਸੀਂ ਫੋਲੋ ਕਰਨ ਲੱਗ ਰਹੇ ਹਾਂ ਕਿ ਉਹ BMS ਜਾਂ ਕੁਆਲੀਫਾਈਡ ਡਾਕਟਰ ਹੈ ਵੀ ਜਾਂ ਨਹੀਂ ਹੈ, ਇਹ ਸਾਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਉਹਦੀ ਕੁਆਲੀਫਿਕੇਸ਼ਨ ਕੀ ਹੈ, ਉਹ ਰੋਜ਼ ਦੇ ਕਿੰਨੇ ਮਰੀਜ਼ ਖੁਦ ਵੇਖ ਰਿਹਾ ਹੈ, ਉਹਦਾ ਐਕਸਪੀਰੀਅੰਸ ਕੀ ਹੈਗਾ। ਜਦੋਂ ਤੱਕ ਪੇਸ਼ੈਂਟ ਨਾ ਵੇਖੇ ਹੋਣ ਤੇ ਜਦੋਂ ਤੱਕ ਉਹਨੇ BMS ਕਰੀ ਨਹੀਂ ਹੈ, ਡਾਕਟਰ ਹੈ ਹੀ ਨਹੀਂ, ਅਸੀਂ ਕਿਵੇਂ ਉਹਦੇ ਚ ਭਰੋਸਾ ਕਰ ਸਕਦੇ ਹਾਂ। ਮੈਂ ਤਾਂ ਹੈਰਾਨ ਹਾਂ ਲੋਕ ਕਿਸ ਤਰ੍ਹਾਂ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਦੀ ਗੱਲਾਂ ਸੁਣ ਲੈਂਦੇ ਆ, ਕਿਉਂਕਿ ਬਾਅਦ ਦੇ ਵਿੱਚ ਸਾਡੇ ਵਰਗੇ ਡਾਕਟਰ ਬਦਨਾਮ ਹੁੰਦੇ ਆ ਤੇ ਆਯੁਰਵੇਦ ਬਦਨਾਮ ਹੁੰਦਾ ਕਿ ਦੇਖੋ ਜੀ ਅਸੀਂ ਤਾਂ ਦੇਸੀ ਉਹ ਫਾਰਮੂਲਾ ਅਪਣਾਇਆ ਤੇ ਸਾਡਾ ਨੁਕਸਾਨ ਹੋ ਗਿਆ, ਤੇ ਫਿਰ ਬਦਨਾਮ ਮਤੀ ਲੋਕ ਹੁੰਦੇ ਆ ਤੇ ਆਯੁਰਵੇਦ ਬਦਨਾਮ ਹੁੰਦਾ ਹੈ।
1: ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਗੱਲ ਚੱਲਦੀ ਹੈ, ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਆਯੁਰਵੇਦ ਨੂੰ ਅਪਣਾਉਣ ਦੀ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਖੁਰਾਕ ਤੋਂ ਸ਼ੁਰੂ ਕਰੀਏ, ਕਿਉਂਕਿ ਆਯੁਰਵੇਦ ਜਿੱਥੇ ਜੜੀ ਬੂਟੀਆਂ ਦੀ ਗੱਲ ਕਰਦਾ, ਤਾਂ ਤੁਸੀਂ ਖੁਰਾਕ ਦੀ ਗੱਲ ਵੀ ਪਿੱਛੇ ਜੇ ਕੀਤੀ ਸੀਗੀ। ਤਾਂ ਜਿਵੇਂ ਹੁਣ ਮੌਸਮੀ ਤਾਂ ਆ ਹੀ ਜਾਂਦੇ ਆ, ਗੈਰ ਮੌਸਮੀ ਫਲ ਸਬਜ਼ੀਆਂ ਬਹੁਤ ਹੁੰਦੀਆਂ ਨੇ, ਕੀ ਇਹ ਵੀ ਸਾਡੇ ਸਰੀਰ 'ਤੇ ਚੰਗਾ ਮਾੜਾ ਪ੍ਰਭਾਵ ਪਾਉਂਦੀਆਂ ਨੇ?
0: ਬਿਲਕੁਲ, ਇਹ ਗੱਲ ਆਪਣੀ ਜਿਵੇਂ ਹੋਈ ਸੀ ਕਿ ਬੈਟਰ ਹੈ ਕਿ ਜੜੀ ਬੂਟੀਆਂ ਉਹੀ ਲੋ ਜਿਹੜੇ ਤੁਹਾਡੇ ਏਰੀਏ 'ਚ ਹੋ ਰਹੀ ਹੈ, ਸੇਮ ਗੱਲ ਖਾਣੇ 'ਤੇ ਵੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਅਸੀਂ ਫੋਰਨ ਦੇ ਕਿੰਨੇ ਫਰੂਟਸ ਸਬਜ਼ੀਆਂ ਖਾ ਰਹੇ ਹਾਂ ਜਿਹੜੇ ਆਪਣੇ ਇਸ ਏਰੀਏ ਦੇ ਵਿੱਚ ਹੁੰਦੇ ਨਹੀਂ ਹੈ। ਹੁਣ ਜੇ ਉਹ ਆਪਣੇ ਇਸ ਏਰੀਏ ਦੇ ਹੋ ਰਹੇ ਹੈ ਉਹ ਖਾਵਾਂਗੇ ਤਾਂ ਉਹਨਾਂ ਦੇ ਬੈਨੀਫਿਟ ਕੀ ਹੋਣਗੇ, ਇੱਥੋਂ ਦੇ ਪ੍ਰਕਿਰਤੀ ਦੇ ਅਨੁਸਾਰ ਉਹ ਬਣੇ ਅਤੇ ਸਾਡੇ ਵਾਸਤੇ ਬਣੇ ਹੈ। ਦੂਜਾ, ਜਿਹੜੀ ਚੀਜ਼ ਦੂਰੋਂ ਆਏਗੀ ਉਹ ਪਹਿਲੀ ਗੱਲ ਤਾਂ ਉਹਦੇ ਤੇ ਪਤਾ ਨੀ ਕਿੰਨੇ ਪ੍ਰਿਜ਼ਰਵੇਟਿਵ ਪਾਏ ਹੋਣਗੇ ਤੇ ਪਤਾ ਨੀ ਉਹਨਾਂ ਨੂੰ ਕਿਸ ਤਰ੍ਹਾਂ ਕਿੱਥੋਂ ਲੈ ਕੇ ਆਏ ਹੋਣਗੇ ਪ੍ਰਿਜ਼ਰਵ ਕਰਕੇ ਤੇ ਪੈਸਟੀਸਾਈਡ ਕਿੰਨੇ ਪਾਏ ਹੋਣਗੇ, ਤੇ ਇਸ ਕਰਕੇ ਦੋਨੋਂ ਤਰਫੋਂ ਉਹਦਾ ਨੁਕਸਾਨ ਹੈ। ਇੱਕ ਤਾਂ ਉਹਦੇ ਨਾਲ ਕਿੰਨੇ ਕੈਮੀਕਲਸ ਬੋਡੀ ਦੇ ਵਿੱਚ ਜਾਂਦੇ ਆ, ਦੂਜਾ ਸਾਡੇ ਇਸ ਏਰੀਏ ਦੇ ਹਿਸਾਬ ਨਾਲ ਬਣੇ ਨਹੀਂ ਹੈ। ਜਿਵੇਂ ਹੁਣ ਮੌਸਮ ਸੀਗਾ, ਇਸ ਮੌਸਮ ਚ ਆਪਣੇ ਇਸ ਏਰੀਏ ਚ ਅਮਰੂਦ ਹੁੰਦੇ ਆ, ਕਿੰਨੇ ਵਧੀਆ ਚੀਜ਼ ਹੈ ਤੇ ਅਸੀਂ ਬਾਹਰੋਂ ਉਹ ਕਿਹੜੇ ਕਿਹੜੇ ਅੱਜ ਕੱਲ੍ਹ ਫਰੂਟ ਚੱਲੇ ਆ ਆਵੋਕਾਡੋ ਤੇ ਉਹ ਆਪਣਾ ਹੈਲਦੀ ਦੇ ਚੱਕਰ ਚ ਖਾਂਦੇ ਆ ਤੇ ਆਪਣੇ ਇੱਥੋਂ ਦੇ ਫਰੂਟ ਭੁੱਲ ਜਾਂਦੇ ਆ, ਤੇ ਜੋ ਜਿਸ ਮੌਸਮ ਦਾ ਜਿਸ ਏਰੀਏ ਦਾ ਹੈ ਇਟਸ ਬੈਟਰ ਕਿ ਉਹ ਖਾਇਆ ਜਾਵੇ ਤੇ ਉਹ ਜ਼ਿਆਦਾ ਹੈਲਦੀ ਹੈ ਕੰਪੈਰੇਟਿਵ ਟੂ ਦਾ ਦੂਜੇ।
1: ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਮੌਸਮ ਬਦਲ ਰਿਹਾ, ਬਦਲਦੇ ਮੌਸਮ ਦੇ ਵਿੱਚ ਆਯੁਰਵੇਦ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਾਨੂੰ ਬੁਖਾਰ ਤੋਂ ਬਚਾਉਂਦਾ, ਜਿਹੜਾ ਮੌਸਮੀ ਬੁਖਾਰ ਹੋ ਜਾਂਦਾ, ਕਿਹੋ ਜਿਹੇ ਪਰਹੇਜ਼ ਰੱਖਣੇ ਚਾਹੀਦੇ ਆ, ਕਿਹੜੇ ਨੁਕਤੇ ਸਾਡੇ ਨਾਲ ਸਾਂਝੇ ਕਰੋਗੇ?
0: ਜੀ ਬਿਲਕੁਲ, ਇਹਦੇ ਵਿੱਚ ਮੈਂ ਇੱਕ ਦੱਸਣਾ ਚਾਹੂੰਗਾ ਕਿ ਪਹਿਲੀ ਗੱਲ ਤਾਂ ਸਿੰਪਲ ਜੀ ਹੈ, ਬਾਰਿਸ਼ ਦਾ ਮੌਸਮ ਹੈ, ਮੱਛਰ ਵੱਧ ਰਹੇ ਹੈ ਤੇ ਉਸ ਦੇ ਨਾਲ ਡੇਂਗੂ ਮਲੇਰੀਆ ਇਸ ਮੌਸਮ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਤੇ ਮੇਰੇ ਕੋਲ ਕਿੰਨੇ ਪੇਸ਼ੈਂਟ ਆਉਂਦੇ ਆ ਜਿਹੜੇ ਜੀ ਉਦੋਂ ਸਾਨੂੰ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਦੀਵਾਲੀ ਦੇ ਆਸ ਪਾਸ ਚਿਕਨਗੁਨੀਆ ਹੋ ਗਿਆ ਸੀ, ਡੇਂਗੂ ਹੋ ਗਿਆ ਸੀ ਤੇ ਉਸ ਤੋਂ ਬਾਅਦ ਨਾ ਪੰਜ ਪੰਜ ਛੇ ਛੇ ਮਹੀਨੇ ਮਰੀਜ਼ਾਂ ਦੇ ਜੋੜਾਂ ਦੇ ਦਰਦ ਨਹੀਂ ਠੀਕ ਹੁੰਦੇ, ਫਿਰ ਅਸੀਂ ਦਵਾਈਆਂ ਦਿੰਦੇ ਹਾਂ, ਕੁਛ ਪੰਚਕਰਮਾ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਠੀਕ ਕਰਨ ਦੀ, ਰਿਜ਼ਲਟ ਵੀ ਮਿਲ ਜਾਂਦਾ ਹੈ ਕਾਫੀ ਅੱਛਾ ਜੋ ਪਰਹੇਜ਼ ਕਰਦੇ ਆ ਉਹਨਾਂ ਨੂੰ
1: ਜੀ।
0: ਪਰ ਗੱਲ ਇਹ ਕਿ ਆਪਾਂ ਬਚੀਏ ਕਿਵੇਂ, ਤੇ ਸਾਰੇ ਤੋਂ ਪਹਿਲਾਂ ਅਸੀਂ ਆਪਣੇ ਆਸ ਪਾਸ ਡੇਂਗੂ ਮਲੇਰੀਆ ਤੋਂ ਬਚਣ ਵਾਸਤੇ ਮੱਛਰਾਂ ਤੋਂ ਬਚ ਕੇ ਰਹੋ। ਇਹਦੇ ਚ ਅੱਜ ਤੋਂ ਪਹਿਲਾਂ ਵੀ ਇਹੀ ਸੀ, ਅੱਜ ਵੀ ਇਹੀ ਹੈ ਕਿ ਮਲੇਰੀਆ ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਇਹ ਆਪਣਾ ਖਿਆਲ ਆਪ ਹੀ ਰੱਖਣਾ ਹੈ, ਪਾਣੀ ਇਕੱਠਾ ਨਾ ਹੋਵੇ, ਇਸ ਤਰ੍ਹਾਂ ਜੋ ਵੀ ਗੱਲਾਂ ਹੁੰਦੀਆਂ ਹੈ ਨਾ।
1: ਤੇ
0: ਉਸ ਦੇ ਨਾਲ ਖਾਣ ਪੀਣ ਦਾ ਅਸੀਂ ਖਿਆਲ ਰੱਖਣਾ ਹੈ, ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਸਰ। ਜਿਹੜੇ ਲੋਕ ਕਸਰਤ ਕਰਦੇ ਹੈ ਉਹਨਾਂ ਦੇ ਵਾਸਤੇ ਬਿਨਾਂ ਦਵਾਈ ਤੋਂ ਵੀ ਬੈਲੈਂਸ ਰਹਿੰਦੇ ਹੈ ਤੇ ਜੇ ਮਾੜਾ ਮੋਟਾ ਇਨਫੈਕਸ਼ਨ ਹੋ ਵੀ ਜਾਵੇ ਤਾਂ ਹੋ ਜਾਵੇ ਤਾਂ ਬੋਡੀ ਛੇਤੀ ਰਿਕਵਰ ਕਰ ਲੈਂਦੀ ਹੈ, ਅਸੀਂ ਕੋਰੋਨਾ ਦੇ ਕਾਲ ਦੇ ਵਿੱਚ ਵੇਖਿਆ ਹੀ ਹੈ, ਹੈ ਨਾ।
1: ਤੇ
0: ਦੂਜੀ ਗੱਲ, ਇੱਕ ਗੱਲ ਬਹੁਤ ਜ਼ਰੂਰੀ ਹੈ, ਪ੍ਰੋਪਰ ਨੀਂਦ ਲੈਣਾ। ਅੱਜ ਕੱਲ੍ਹ ਜਦੋਂ ਦਾ ਮੋਬਾਈਲ ਆ ਚੱਲਿਆ ਹੈ, ਰਾਤ ਨੂੰ ਲੋਕ ਰੀਲ ਵੇਖਦੇ ਹੈ, ਰਾਤ ਨੂੰ 12-12 ਇੱਕ, ਈਵਨ ਪਿੰਡਾਂ ਦੇ ਲੋਕਾਂ ਤੋਂ ਵੀ ਅਸੀਂ ਦੇਖ ਰਹੇ ਹਾਂ, ਸ਼ਹਿਰਾਂ ਦਾ ਤਾਂ ਹੈਗਾ ਹੀ ਪੂਰਾ ਹਾਲ, ਪਿੰਡਾਂ ਦੇ ਵਿੱਚ ਵੀ ਤੇ ਬਜ਼ੁਰਗਾਂ ਦਾ ਵੀ ਇਹੀ ਹਾਲ ਹੋਇਆ ਪਿਆ। ਜਦੋਂ ਤੱਕ ਨੀਂਦ ਪ੍ਰੋਪਰ ਨਹੀਂ ਹੋਏਗੀ ਸਾਡੀ ਬੋਡੀ ਤੇ ਇਮਬੈਲੈਂਸ ਹੋ ਕੇ ਤੇ ਰੋਗ ਥੋੜਾ ਜਿਹਾ ਰੋਗ ਵੀ ਜ਼ਿਆਦਾ ਵੱਧ ਕੇ ਤੇ ਪਰੇਸ਼ਾਨ ਜ਼ਿਆਦਾ ਕਰਦੇ ਹੈ। ਤੇ ਹੈਲਦੀ ਫੂਡ, ਐਕਸਰਸਾਈਜ਼ ਤੇ ਪ੍ਰੋਪਰ ਨੀਂਦ, ਜੇ ਇਹ ਤਿੰਨ ਚੀਜ਼ਾਂ ਨੂੰ ਆਪਾਂ ਕਰ ਰਹੇ ਹਾਂ ਤਾਂ ਛੋਟੀ ਮੋਟੀ ਇਨਫੈਕਸ਼ਨ ਹੋ ਗਈ ਤਾਂ ਬੋਡੀ ਰਿਕਵਰੀ ਛੇਤੀ ਕਰ ਲੈਂਦੀ ਹੈ।
1: ਜੀ ਡਾਕਟਰ ਸਾਹਿਬ, ਬੜੀਆਂ ਵਡਮੁੱਲੀ ਗੱਲਾਂ ਤੁਸੀਂ ਆਯੁਰਵੇਦ ਦੇ ਪੱਖ ਤੋਂ ਸਾਡੇ ਨਾਲ ਸਾਂਝੀਆਂ ਕੀਤੀਆਂ। ਆਕਾਸ਼ਵਾਣੀ FM ਬਠਿੰਡਾ ਵੱਲੋਂ ਸਾਡੇ ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਜੀ ਵੱਲੋਂ, ਸਮੁੱਚੀ ਟੈਕਨੀਕਲ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਮੈਨੂੰ ਵੀ, ਮੈਂ ਵੀ ਤੁਹਾਡਾ ਸਾਰਿਆਂ ਦਾ, ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਮੇਰੀ ਇਹ ਗੱਲਾਂ ਸਾਰਿਆਂ ਦੇ ਤੱਕ, ਸਾਰਿਆਂ ਤੱਕ ਪਹੁੰਚਾਉਣ ਵਾਸਤੇ ਤੁਸੀਂ ਮੈਨੂੰ ਮੌਕਾ ਦਿੱਤਾ।
1: ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਹ ਸਨ MD ਆਯੁਰਵੇਦਾ ਡਾਕਟਰ ਅਨੁਰਾਗ, ਜਿਹੜੇ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਨੇ। ਤੇ ਦੋਸਤੋ, ਸਮਾਂ ਹੋ ਰਿਹਾ 7:52 ਤੇ

0: ਬਿਲਕੁਲ ਦੋਸਤੋ, ਜਿਹੜਾ ਵੀ ਪਲ ਮਿਲਦਾ ਹੰਸ ਰਾਜ ਜੀ ਦੇ ਕਹਿਣ ਵਾਂਗ ਹੱਸ ਕੇ ਗੁਜ਼ਾਰਦੇ ਰਹੀਏ। ਪ੍ਰੋਗਰਾਮ ਸੱਜਰੀ ਸਵੇਰ 'ਚ ਮੈਂ ਅਤੇ ਮੇਰੇ ਨਾਲ ਅੰਮ੍ਰਿਤਪਾਲ ਅੰਮ੍ਰਿਤਪਾਲ ਹਾਜ਼ਰ ਹੈ ਸੁਰਖੀਆਂ ਲੈ ਕੇ। ਪਹਿਲੀ ਸੁਰਖੀ ਸਾਡੇ ਜਾਗਰਣ ਸਿਟੀ ਤੋਂ ਬਠਿੰਡਾ ਦੀ ਗੱਲ ਕਰੀਏ ਤਾਂ 225 ਕਰਮੀਆਂ ਨੇ 2 ਘੰਟੇ ਤੱਕ ਖੰਗਾਲਾ ਇਲਾਕਾ, ਹੱਥ ਲੱਗੀ ਮਾਤਰ 6 ਗ੍ਰਾਮ ਹੀਰੋਇਨ। ਥਾਣਾ ਨਈਆ ਵਾਲਾ ਖੇਤਰ ਮੇਂ ਚਲਾਇਆ ਨਸ਼ਾ ਵਿਰੋਧੀ ਆਪਰੇਸ਼ਨ, 5 ਮੋਟਰਸਾਈਕਲ ਜ਼ਬਤ, 14 ਸੰਦਿਗਧ ਹਿਰਾਸਤ ਮੇਂ ਲੀਏ। SP ਨੇ ਨਸ਼ਾ ਤਸਕਰੋਂ ਪਰ ਕੜਾ ਸ਼ਿਕੰਜਾ ਕਸਨੇ ਕੀ ਦੀ ਚੇਤਾਵਨੀ। ਹੈਲਪਲਾਈਨ ਨੰਬਰ ਪਰ ਦੇ ਸੂਚਨਾ, ਪਹਿਚਾਣ ਰਹੇਗੀ ਗੋਪਨੀਏ। ਹੈਲਪਲਾਈਨ ਨੰਬਰ ਜਿਹੜਾ ਇਹਨਾਂ ਨੇ ਦਿੱਤਾ ਜੀ 9779100200 9779100200। ਇਸ 'ਤੇ ਤੁਸੀਂ ਨਸ਼ਾ ਤਸਕਰਾਂ ਦੇ ਖਿਲਾਫ ਜਾਣਕਾਰੀ ਦੇ ਸਕਦੇ ਹੋ। ਇਹੀ ਪੇਜ ਦੈਨਿਕ ਜਾਗਰਣ ਦਾ ਬਠਿੰਡਾ ਪੇਜ 'ਤੇ। ਅਗਲੇ 3 ਦਿਨ ਵਰਸ਼ਾ ਤੇਜ਼ ਹੋਈ ਤੋ ਧਾਨ ਕੋ ਖਤਰਾ, ਜ਼ਿਲ੍ਹੇ ਮੇਂ ਕੱਲ੍ਹ ਸੇ 19 ਤੱਕ ਕਰੀਬ 20 ਮਿਲੀਲੀਟਰ ਵਰਸ਼ਾ ਕਾ ਅਨੁਮਾਨ, 31 ਸੇ 35 ਡਿਗਰੀ ਕੇ ਬੀਚ ਰਹੇਗਾ ਸ਼ਹਿਰ ਕਾ ਅਧਿਕਤਮ ਤਾਪਮਾਨ।
1: ਹਾਂਜੀ, ਇਸ ਦੇ ਨਾਲ ਹੀ ਪੰਜਾਬੀ ਵਿੱਚ ਖਬਰ ਲੱਗੀ ਹੈ ਜੀ ਅਜੀਤ ਅਖਬਾਰ ਦੇ ਆਖਰੀ ਸਫ਼ੇ ਤੋਂ, ਸੂਫੀ ਗਾਇਕ ਹੰਸ ਰਾਜ ਜੀ ਨਾਲ ਸੰਬੰਧਿਤ। ਸ਼ਿਕਾਗੋ 'ਤੇ ਖਬਰ ਲੱਗੀ ਹੈ ਜੀ, ਸ਼ਿਕਾਗੋ ਵਿਖੇ ਹੰਸ ਰਾਜ ਹੰਸ ਵੱਲੋਂ ਸੂਫੀ ਸ਼ਾਮ। ਸ਼ਿਕਾਗੋ ਦੇ ਆਸ਼ੀਆਨਾ ਹਾਲ ਵਿੱਚ ਹੈਪੀ ਹੀਰ ਅਤੇ ਡਾਕਟਰ ਹਰਜਿੰਦਰ ਸਿੰਘ ਖਹਿਰਾ ਦੇ ਸਹਿਯੋਗ ਨਾਲ ਹੰਸ ਰਾਜ ਹੰਸ ਦੀ ਸੂਫੀ ਸ਼ਾਮ ਕਰਵਾਈ ਗਈ। ਇਸ ਮੌਕੇ ਹੰਸ ਰਾਜ ਹੰਸ ਨੇ ਆਪਣੇ ਸੂਫੀਆਨਾ ਅੰਦਾਜ਼ ਵਿੱਚ ਗੀਤ ਗਜ਼ਲਾਂ ਗਾ ਕੇ ਇਸ ਸ਼ਾਮ ਨੂੰ ਮਹਿਕਾ ਦਿੱਤਾ। ਇਸ ਮੌਕੇ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ। ਹੰਸ ਰਾਜ ਹੰਸ ਨੇ ਸ਼ਾਮ ਦੇ ਅਖੀਰ ਵਿੱਚ ਆਪਣੇ ਕੁਝ ਚੋਣਵੇਂ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਵੀ ਮਜਬੂਰ ਕਰ ਦਿੱਤਾ ਜੀ। ਇਸ ਦੇ ਨਾਲ ਹੀ ਅਗਲੀ ਖਬਰ ਲੱਗੀ ਹੈ ਜੀ ਇਸੇ ਸਫ਼ੇ ਤੋਂ, ਆਇਸ ਵੱਲੋਂ 2 ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ, ਖਬਰ ਲੱਗੀ ਹੈ ਜੀ ਨਿਊਯਾਰਕ ਤੋਂ। ਤਸਵੀਰ ਸਹਿਤ ਸੁਰਖੀ ਨੂੰ ਵਿਸਥਾਰ ਨਾਲ ਪੜ੍ਹਦੇ ਹਾਂ ਜੀ। ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵੱਲੋਂ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
0: ਬਿਲਕੁਲ ਜੀ, ਦੈਨਿਕ ਜਾਗਰਣ ਦੇ ਮੁੱਖ ਪੰਨੇ 'ਤੇ ਜਿਹੜੀ ਹੈ ਖਬਰ ਲੱਗੀ ਹੋਈ ਹੈ। UPI ਸੇ ਅਬ 2000 ਰੁਪਏ ਸੇ ਅਧਿਕ ਕੀ ਖਰੀਦਾਰੀ ਪਰ ਲੱਗੇਗਾ 0.4% ਸ਼ੁਲਕ। ਤੋ NPCI ਨੇ ਤੈਅ ਕੀਆ MDR ਏਕ ਸੇ ਦੂਸਰੇ ਵਿਅਕਤੀ ਕੋ ਭੁਗਤਾਨ ਰਹੇਗਾ ਸ਼ੁਲਕ ਮੁਕਤ। ਛੋਟੇ ਦੁਕਾਨਦਾਰ ਬਚੇ 75,000 ਜਾਂ ਇਸੇ ਬੜੇ ਸੌਦੇ ਪਰ 300 ਰੁਪਏ ਕਾ ਅਧਿਕਤਮ ਸ਼ੁਲਕ ਜੋ ਹੈ ਉਹ ਤੈਅ ਹੋ ਗਿਆ ਹੈ। 80% ਖੇਤੋਂ ਤੱਕ ਪਹੁੰਚਾਇਆ ਨਹਿਰੀ ਪਾਣੀ, ਇਹ ਕਹਿਣਾ ਹੈ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਕਾ।
1: ਅਗਲੀ ਖਬਰ ਹੈ ਜੀ ਅਜੀਤ ਅਖਬਾਰ ਦੇ ਹੀ ਆਖਰੀ ਸਫ਼ੇ ਤੋਂ, ਔਰ ਖਬਰ ਸੰਬੰਧ ਰੱਖਦੀ ਹੈ ਜੀ ਖੇਡ ਸੰਸਾਰ ਨਾਲ। ਰਾਜਾ ਰਣਧੀਰ ਅਤੇ ਜਸਪਾਲ ਰਾਣਾ ਯਾਦਗਾਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਹੈ ਜੀ, ਖਬਰ ਨਵੀਂ ਦਿੱਲੀ ਤੋਂ ਵਿਸਥਾਰ ਸਹਿਤ ਪੜ੍ਹਦੇ ਹਾਂ। ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ PT ਊਸ਼ਾ ਵੱਲੋਂ ਮੰਗਲਵਾਰ ਨੂੰ 2 ਯਾਦਗਾਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਤਜਰਬੇਕਾਰ ਖੇਡ ਪ੍ਰਸ਼ਾਸਕ ਮਰਹੂਮ ਰਾਜਾ ਰਣਧੀਰ ਸਿੰਘ ਅਤੇ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਜੈਪਾਲ ਰਾਣਾ ਦੇ ਨਾਂ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅਗਲੀ ਖਬਰ ਵੀ ਖੇਡ ਸੰਸਾਰ ਨਾਲ ਸੰਬੰਧ ਰੱਖਦੀ ਹੈ ਜੀ, ਖਬਰ ਲੱਗੀ ਹੈ ਦੁਬਈ ਤੋਂ।

0: ਚਰਨੀ 804 ਅੰਕ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਚੁੱਕੇ ਨੇ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ੍ਰੀਲੰਕਾ ਵਿਰੁੱਧ ਏਸ਼ੀਆ ਟੀ20 ਕੱਪ ਫਾਈਨਲ ਮੈਚ ਦੌਰਾਨ ਇਹ 804 ਅੰਕ ਪ੍ਰਾਪਤ ਕਰਨ ਵਾਲੀ ਪਹਿਲੀ ਖਿਡਾਰਨ ਬਣ ਚੁੱਕੇ ਹਨ ਜੀ ਸ੍ਰੀ ਚਰਨੀ
1: ਜੀ। ਸਰੋਤਿਓ, ਇਹ ਸਨ ਅਖਬਾਰੀ ਸੁਰਖੀਆਂ ਅਤੇ ਕੁਝ ਹੋਰ ਖੇਡ ਜਗਤ ਦੀਆਂ ਖਬਰਾਂ, ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਮੁੱਕਦਾ ਹੈ। ਮੈਨੂੰ ਦਲਬੀਰ ਨੂੰ ਅਤੇ ਮੇਰੇ ਸਾਥੀ ਅੰਮ੍ਰਿਤਪਾਲ ਨੂੰ ਦਿਓ ਆਗਿਆ।

FM ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:59 ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਸਵੇਰੇ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। ਸਵੇਰੇ 8:15 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਅਤੇ ਸਵੇਰੇ 8:30 ਵਜੇ ਪ੍ਰਸਾਰਿਤ ਕਰਾਂਗੇ ਜਲੰਧਰ ਤੋਂ ਪੰਜਾਬੀ ਵਿੱਚ ਖਬਰਾਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਰਕਾਰ ਨੇ ਸਪਸ਼ਟ ਕੀਤਾ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤ ਤੇ ਅਮਰੀਕਾ ਦਰਮਿਆਨ ਸਾਂਝਾ ਫੌਜੀ ਅਭਿਆਸ ਕੱਲ੍ਹ ਉੱਤਰਾਖੰਡ ਦੇ ਔਲੀ ਵਿਖੇ ਸ਼ੁਰੂ ਹੋਇਆ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ ਅਤੇ ਨਿੱਜੀ ਖੇਤਰ ਦੀ ਗਤੀਸ਼ੀਲਤਾ ਦੇ ਬਲ ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥ ਹੈ ਤੇ ਭਾਰਤ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ, ਭਾਵੇਂ ਭੇਜੀ ਗਈ ਰਕਮ ਕਿੰਨੀ ਵੀ ਹੋਏ। ਵਿੱਤ ਮੰਤਰਾਲੇ ਨੇ ਕਿਹਾ ਕਿ ਛੋਟੇ ਵਪਾਰੀਆਂ ਲਈ 0 ਮਰਚੈਂਟ ਡਿਸਕਾਊਂਟ ਰੇਟ MTR ਢਾਂਚੇ ਅਧੀਨ ਆਉਣ ਵਾਲੇ ਲੈਣ ਦੇਣ ਅਤੇ ਵਪਾਰੀਆਂ ਨੂੰ ₹2,000 ਤੱਕ ਦੇ ਕੀਤੇ ਜਾਣ ਵਾਲੇ ਭੁਗਤਾਨ ਵੀ ਮੁਫ਼ਤ ਰਹਿਣਗੇ। ਪੇਸ਼ ਹੈ ਇੱਕ ਰਿਪੋਰਟ।
1: ਵਿੱਤ ਮੰਤਰਾਲੇ ਨੇ ਕਿਹਾ ਕਿ ਚਾਰਜ ਸਿਰਫ ₹2,000 ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ ਲੈਣ ਦੇਣ ਤੇ ਹੀ ਲਾਗੂ ਹੋਏਗਾ। ਮੰਤਰਾਲੇ ਨੇ ਸਪਸ਼ਟ ਕੀਤਾ ਕਿ UPI ਐਪ ਪ੍ਰਦਾਤਾ ਪਲੇਟਫਾਰਮ ਫੀਸ ਜਾਂ ਲੁਕਵੇਂ ਖਰਚੇ ਨਹੀਂ ਵਸੂਲ ਸਕਣਗੇ। ਮੰਤਰਾਲੇ ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਵਪਾਰੀ UPI ਭੁਗਤਾਨਾਂ ਰਾਹੀਂ ਮਰਚੈਂਟ ਡਿਸਕਾਊਂਟ ਰੇਟ ਯਾਨੀ MDR ਦਾ ਬੋਝ ਕਾਕਾਂ ਤੇ ਨਾ ਪਾਉਣ। ₹2,000 ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ ਲੈਣ ਦੇਣ ਤੇ 0.4% ਦੀ ਮਾਮੂਲੀ MDR ਦਰ ਲਾਗੂ ਹੋਵੇਗੀ, ਜਦਕਿ ₹75,000 ਅਤੇ ਇਸ ਤੋਂ ਵੱਧ ਦੇ ਉੱਚ ਮੁੱਲ ਵਾਲੇ ਲੈਣ ਦੇਣ ਤੇ MDR ਦੀ ਵੱਧ ਤੋਂ ਵੱਧ ਸੀਮਾ ₹300 ਪ੍ਰਤੀ ਲੈਣ ਦੇਣ ਨਿਰਧਾਰਿਤ ਕੀਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਵਿਅਕਤੀ ਤੋਂ ਵਪਾਰੀ ਸ਼੍ਰੇਣੀ ਤਹਿਤ UPI QR ਕੋਡ ਰਾਹੀਂ ਪ੍ਰਤੀ ਮਹੀਨਾ ₹1,00,000 ਤੱਕ ਦੀ ਰਕਮ ਪ੍ਰਾਪਤ ਕਰਨ ਵਾਲੇ ਛੋਟੇ ਵਪਾਰੀਆਂ ਲਈ ਸਾਰੇ ਲੈਣ ਦੇਣ ਤੇ 0 MDR ਦੀ ਸਹੂਲਤ ਜਾਰੀ ਰਹੇਗੀ। ਇਸ ਤੋਂ ਇਲਾਵਾ ਰੇਲਵੇ, ਦੂਰ ਸੰਚਾਰ, ਬੀਮਾ, ਇੰਧਨ ਅਤੇ ਖੇਤੀਬਾੜੀ ਸਮੱਗਰੀ ਦੇ ਖੇਤਰ ਵਿੱਚ ₹2,000 ਤੋਂ ਵੱਧ ਦੇ ਲੈਣ ਦੇਣ ਤੇ ₹5 ਪ੍ਰਤੀ ਲੈਣ ਦੇਣ ਦੀ 1 ਸਾਲ MDR ਦਰ ਲਾਗੂ ਹੋਵੇਗੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਵਿਅਕਤੀਆਂ ਲਈ ਮੁਫ਼ਤ UPI ਲੈਣ ਦੇਣ ਤੇ ਕੋਈ ਮਾਸਿਕ ਕੋਟਾ, ਲੈਣ ਦੇਣ ਦੀ ਗਿਣਤੀ ਦੀ ਸੀਮਾ ਜਾਂ ਵੱਖ ਵੱਖ ਪੱਧਰਾਂ ਵਾਲੀਆਂ ਸੀਮਾਵਾਂ ਲਾਗੂ ਨਹੀਂ ਹੋਣਗੀਆਂ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਮੰਤਰਾਲੇ ਅਨੁਸਾਰ ਵਿਅਕਤੀ ਤੇ ਵਪਾਰੀ ਵਿਚਕਾਰ ਹੋਣ ਵਾਲੇ ਕੁੱਲ ਲੈਣ ਦੇਣ ਵਿੱਚੋਂ ਲਗਭਗ 96% ਲੈਣ ਦੇਣ ਪ੍ਰਭਾਵਿਤ ਨਹੀਂ ਹੋਣਗੇ। ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ MDR ਨਾ ਤਾਂ ਕੋਈ ਟੈਕਸ ਹੈ ਤੇ ਨਾ ਹੀ ਸਰਕਾਰ ਜਾਂ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ

0: ਐਨਪੀਸੀਆਈ ਵੱਲੋਂ ਲਾਇਆ ਗਿਆ ਕੋਈ ਚਾਰਜ। ਇਸ ਨੂੰ ਯੂਪੀਆਈ ਦੇ ਸੰਚਾਲਨ ਅਤੇ ਨਿਰੰਤਰ ਵਿਸਥਾਰ ਵਿੱਚ ਸਹਾਇਤਾ ਲਈ ਬੈਂਕਾਂ ਅਤੇ ਭੁਗਤਾਨ ਐਪਲੀਕੇਸ਼ਨ ਮੁਹੱਈਆ ਕਰਾਉਣ ਵਾਲਿਆਂ ਵਿਚਕਾਰ ਵੰਡਿਆ ਜਾਂਦਾ ਹੈ। ਭਾਰਤ ਅਮਰੀਕਾ ਸਾਂਝਾ ਫੌਜੀ ਅਭਿਆਸ ਕੱਲ੍ਹ ਉੱਤਰਾਖੰਡ ਦੇ ਔਲੀ ਵਿਖੇ ਸ਼ੁਰੂ ਹੋਇਆ। ਉਦਘਾਟਨੀ ਸਮਾਰੋਹ ਔਲੀ ਵਿਖੇ ਵਿਦੇਸ਼ੀ ਸਿਖਲਾਈ ਕੇਂਦਰ ਵਿਖੇ ਆਯੋਜਿਤ ਕੀਤਾ ਗਿਆ। ਇਹ ਅਭਿਆਸ ਰਾਜਸਥਾਨ ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜ ਵਿਖੇ ਵੀ ਕੀਤਾ ਜਾ ਰਿਹਾ ਹੈ। ਇਸ ਅਭਿਆਸ ਦਾ ਉਦੇਸ਼ ਦੋਹਾਂ ਫੌਜਾਂ ਵਿਚਕਾਰ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨਾ, ਉਭਰਦੀਆਂ ਚੁਣੌਤੀਆਂ ਨਾਲ ਨਿਪਟਣਾ ਅਤੇ ਦਵੱਲੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਚੀਨੀ ਰਾਸ਼ਟਰਪਤੀ ਨੂੰ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ। ਪਾਕਿਸਤਾਨ ਵੱਲੋਂ ਦਹਿਸ਼ਤਗਰਦ ਤੜੇ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਰੁਪਏ ਦੇ ਇਨਾਮ ਦੇ ਐਲਾਨ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਗੁੰਮਰਾਹ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਨੇ ਅਤੇ ਭਾਰਤ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਦੇਖ ਚੁੱਕਾ ਹੈ।
1: ਹਮ ਲੋਗੋ ਨੇ ਕਈ ਦਫਾ ਦੇਖਾ ਹੈ ਕਿ ਇਸ ਪ੍ਰਕਾਰ ਕਾ ਆਂਖ ਮੇ ਧੂਲ ਝੋਕਨੇ ਵਾਲੀ ਹਰਕਤ ਪਾਕਿਸਤਾਨ ਕਰਤਾ ਰਹਾ ਹੈ। ਇਸਸੇ ਇੱਕ ਸਟੇਟ ਸਪੋਂਸਰ ਆਫ ਟੈਰਰ ਕੇ ਨਾਮ ਪੇ ਅਨਾਉਂਸਮੈਂਟ ਕਰਨੇ ਕੀ ਜ਼ਰੂਰਤ ਨਹੀਂ ਹੈ, ਉਨਕੋ ਐਕਸ਼ਨ ਲੈਣਾ ਚਾਹੀਏ, ਕਿਉਂਕਿ ਉਨਕੋ ਖੁਦ ਹੀ ਪਤਾ ਹੈ ਕਿ ਲੋਕ ਕਹਾਂ ਹੈ, ਉਨਕੋ ਅਰੈਸਟ ਕਰਨਾ ਚਾਹੀਏ।
0: ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਮਹਿਸੂਲ ਵਿੱਚ ਮਹੱਤਵਪੂਰਨ ਕਟੌਤੀ ਅਤੇ ਵਪਾਰ ਦੇ ਵਾਧੇ ਦਾ ਰਾਹ ਪੱਧਰ ਹੋਏਗਾ। ਇਹ ਬਿੱਲ ਵਿਰੋਧੀ ਲੇਬਰ ਪਾਰਟੀ ਦੇ ਸਮਰਥਨ ਨਾਲ ਪਾਸ ਹੋਇਆ। ਇਸ ਬਿੱਲ ਦੇ ਹੱਕ ਵਿੱਚ 93 ਅਤੇ ਵਿਰੋਧ ਵਿੱਚ 29 ਵੋਟਾਂ ਪਈਆਂ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਕਿਹਾ ਕਿ ਇਹ ਸਮਝੌਤਾ ਬਰਾਮਦਕਾਰਾਂ ਨੂੰ ਤੁਰੰਤ ਅਤੇ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ। ਉਨ੍ਹਾਂ ਉਮੀਦ ਕਟਾਈ ਕਿ ਇਹ ਉੱਚ ਪੱਧਰੀ ਵਪਾਰ ਸਮਝੌਤਾ ਇਸ ਸਾਲ ਦੇ ਅੰਤ ਤੱਕ ਲਾਗੂ ਹੋ ਜਾਏਗਾ। ਸਮਝੌਤੇ ਤਹਿਤ ਭਾਰਤ ਲਈ ਨਿਊਜ਼ੀਲੈਂਡ ਦੀਆਂ ਲਗਭਗ 95% ਬਰਾਮਦਾਂ ਤੇ ਮਹਿਸੂਲ ਜਾਂ ਤਾਂ ਖਤਮ ਹੋ ਜਾਏਗਾ ਜਾਂ ਬਹੁਤ ਘੱਟ ਕਰ ਦਿੱਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੰਤਰਰਾਸ਼ਟਰੀ ਮੁਦਰਾ ਫੰਡ IMF ਦਾ ਕਹਿਣਾ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ, ਨਿੱਜੀ ਖੇਤਰ ਦੀ ਗਤੀਸ਼ੀਲਤਾ ਅਤੇ ਵੱਧਦੀ ਤਕਨੀਕੀ ਸਮਰੱਥਾ ਦੇ ਬਲ ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ। IMF ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਨਾਈਜਲ ਕਲਾਰਕ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਦੱਸਿਆ। ਉਨ੍ਹਾਂ ਨੇ ਇਹ ਬਿਆਨ ਭਾਰਤ ਦੀ 5 ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਜਾਰੀ ਕੀਤਾ ਹੈ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, RBI ਦੇ ਗਵਰਨਰ ਸੰਜੇ ਮਲਹੋਤਰਾ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਅਸ਼ੋਕ ਕੁਮਾਰ ਲਾਹਰੀ ਨਾਲ ਮੁਲਾਕਾਤ ਕੀਤੀ। ਕਲਾਰਕ ਨੇ ਭਾਰਤ ਦੇ ਗਤੀਸ਼ੀਲ ਨਿੱਜੀ ਖੇਤਰ, ਵਿਸ਼ਾਲ ਪ੍ਰਤਿਭਾ ਪੂਲ ਅਤੇ ਤਕਨਾਲੋਜੀ ਅਤੇ ਨਿਰਮਾਣ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਸਮਰੱਥਾਵਾਂ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਇੱਕ ਦਿਨ ਤੇ ਬਿਹਾਰ ਦੌਰੇ ਤੇ ਜਾ ਰਹੇ ਨੇ। ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਟਨਾ ਵਿੱਚ ਸ੍ਰੀ ਚੌਹਾਨ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ। ਮੀਟਿੰਗ ਵਿੱਚ ਹੜ੍ਹਾਂ ਸਬੰਧੀ ਹਾਲਤ, ਆਫਤ ਪ੍ਰਬੰਧਨ, ਰਾਹਤ ਅਤੇ ਬਚਾਅ ਕਾਰਜਾਂ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਦਾ ਜਾਇਜ਼ਾ ਲਿਆ ਜਾਏਗਾ। ਇਸ ਦੌਰਾਨ ਬਿਹਾਰ ਵਿੱਚ ਹੜ੍ਹਾਂ ਸਬੰਧੀ ਹਾਲਤ ਗੰਭੀਰ ਬਣੀ ਹੋਈ ਹੈ। ਆਫਤ ਪ੍ਰਬੰਧਨ ਵਿਭਾਗ ਮੁਤਾਬਕ 15 ਜ਼ਿਲ੍ਹਿਆਂ ਵਿੱਚ ਲਗਭਗ 50 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ। ਜਲ ਸ਼ਕਤੀ ਮੰਤਰਾਲੇ ਨੇ ਜਲ ਸੰਚੇ ਜਨ ਭਾਗੀਦਾਰੀ ਕੈਚ ਦ ਰੇਨ ਮੁਹਿੰਮ ਲਈ ਇੱਕ ਗੀਤ ਜਾਰੀ ਕੀਤਾ ਹੈ। ਇਹ ਗੀਤ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਵੱਲੋਂ ਗਾਇਆ ਗਿਆ ਹੈ। ਇਹ ਜਨਤਕ ਭਾਗੀਦਾਰੀ ਰਾਹੀਂ ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੇ ਦੇਸ਼ ਵਿਆਪੀ ਅੰਦੋਲਨ ਨੂੰ ਸੰਗੀਤਮਈ ਅਪੀਲ ਕਰਦਾ ਹੈ।

0: ਕ੍ਰਿਕਟ ਵਿੱਚ ਭਾਰਤ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਭਾਰਤ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 64 ਓਵਰਾਂ ਅਤੇ 5 ਗੇਂਦਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ ਹੀ 163 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਸੰਜੂ ਸੈਮਸਨ ਨੇ 22 ਗੇਂਦਾਂ ਤੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ ਤੇ 39 ਦੌੜਾਂ ਦਾ ਯੋਗਦਾਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਤੇ 159 ਦੌੜਾਂ ਬਣਾਈਆਂ। ਲੜੀ ਦਾ ਤੀਜਾ ਤੇ ਆਖਰੀ ਮੈਚ ਕੱਲ੍ਹ ਦਿੱਲੀ ਦੇ ਇਸੇ ਮੈਦਾਨ 'ਚ ਖੇਡਿਆ ਜਾਏਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਦਿਨਾਂ ਦੌਰਾਨ ਜੰਮੂ ਕਸ਼ਮੀਰ, ਲੱਦਾਖ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤ ਤੇ ਅਮਰੀਕਾ ਦਰਮਿਆਨ ਸਾਂਝਾ ਫੌਜੀ ਅਭਿਆਸ ਕੱਲ੍ਹ ਉੱਤਰਾਖੰਡ ਦੇ ਔਲੀ ਵਿਖੇ ਸ਼ੁਰੂ ਹੋਇਆ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਭਾਰਤ ਕੋਲ ਆਪਣੀ ਮਜ਼ਬੂਤ ਆਰਥਿਕ ਬੁਨਿਆਦ ਅਤੇ ਨਿੱਜੀ ਖੇਤਰ ਦੀ ਗਤੀਸ਼ੀਲਤਾ ਦੇ ਬਲ ਤੇ ਵਿਸ਼ਵ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ। ਤੇ ਭਾਰਤ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਵੇਰ ਦੇ 8:40 ਤੇ 25 ਸਕਿੰਟ ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਢਾਡੀ ਵਾਰਾਂ ਅਤੇ ਕਵੀਸ਼ਰੀ। ਮਿਹਰਬਾਨ ਕਦਰਦਾਨ ਪਿਆਰੇ ਸਰੋਤਿਓ, ਮਹਿਕ ਦੇ ਪੰਜਾਬ ਦੇ ਲਈ ਪ੍ਰੋਗਰਾਮ ਮਹਿਕ ਦਾ ਪੰਜਾਬ ਦੇ ਲਈ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤਪਾਲ ਸਿੰਘ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਸਿਲਸਿਲਾ ਢਾਡੀ ਵਾਰਾਂ ਅਤੇ ਢਾਡੀ ਪਰੰਪਰਾ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚੋਂ ਪੈਦਾ ਹੋਈ। ਸਾਡੇ ਪਹਿਲੇ ਢਾਡੀ ਢਾਡੀ ਨੱਥਾ ਜੀ ਅਤੇ ਢਾਡੀ ਅਬਦੁੱਲਾ ਜੀ, ਉਸ ਤੋਂ ਬਾਅਦ ਇਹ ਪਰੰਪਰਾ ਅੱਜ ਤੱਕ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਲੋਕਧਾਰਾ ਨੂੰ ਅਮੀਰੀ ਪ੍ਰਦਾਨ ਕਰ ਰਹੀ ਹੈ। ਪਿਆਰੇ ਸਰੋਤਿਓ, ਇਸੇ ਸਿਲਸਿਲੇ ਦੇ ਵਿੱਚ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸੁਣਦੇ ਹਾਂ ਪਹਿਲੀ ਢਾਡੀ ਰਚਨਾ ਢਾਡੀ ਗੁਰਬਖਸ਼ ਸਿੰਘ ਅਲਵੇਲਾ ਅਤੇ ਉਹਨਾਂ ਦੇ ਜਥੇ ਪਾਸੋਂ।

ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਹਰ ਪਿੰਡ, ਕਸਬੇ, ਸਕੂਲ, ਸੰਸਥਾ ਤੇ ਘਰ ਤੱਕ ਪਹੁੰਚਾਉਣਾ ਹੈ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਪਾਣੀ ਦੀ ਸੰਭਾਲ ਦੇ ਦੂਤ ਬਣਨ ਲਈ ਪ੍ਰੇਰਿਤ ਕਰਨਾ ਹੈ। ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਿਆਂ ਸੂਰਜ ਤੋਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਨੂੰ ਰੋਕਦੀ ਹੈ।

ਜੀਵਾ ਜੀਵਾ ਆਪੇ ਗੁਰ ਤੇ ਆਪੇ ਚੇਲਾ ਤੇ ਗਾਉਂਦਾ ਰਹੂ ਢਾਡੀ ਅਲਬੇਲਾ। ਖੂਬਸੂਰਤ ਰਚਨਾ ਤੁਸੀਂ ਸੁਣ ਰਹੇ ਸੀ। ਇਸੇ ਕੜੀ ਵਿੱਚ ਸੁਣਦੇ ਹਾਂ ਜੀ ਦੂਜੀ ਰਚਨਾ ਢਾਡੀ ਗੁਰਦੇਵ ਸਿੰਘ ਮੱਲਣ ਅਤੇ ਜਥੇ ਪਾਸੋਂ।

ਜੀ ਹਾਂ, ਅੱਜ ਨਜ਼ਰੀ ਆਉਣ ਦੇ ਨਾਲ ਸਵਾਮੀ ਚਾਰ ਜ਼ਿਕਰ ਦੇ ਟੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਤੁਸੀਂ ਸੁਣ ਰਹੇ ਸੀ ਇਹ ਢਾਡੀ ਵਾਰ। ਲਓ ਜੀ, ਦੋ ਢਾਡੀ ਵਾਰਾਂ ਤੋਂ ਬਾਅਦ ਹੁਣ ਸੁਣਦੇ ਹਾਂ ਕਵੀਸ਼ਰੀ ਅਵਤਾਰ ਸਿੰਘ ਭੂਤਨਾ ਅਤੇ ਉਹਨਾਂ ਦੇ ਜਥੇ ਪਾਸੋਂ।

0: ਹੇਠ ਵਛਾਈਆਂ ਅੱਜ ਵੀਰਨ ਮੇਰੇ ਨੇ ਖਬਰੇ ਕਿੱਥੇ ਤਾੜੀਆਂ ਲਾਈਆਂ ਅਮੜੀ ਦੇ ਜਾਏ ਬਿਨਾ ਬਾਜ ਦਿਲ ਧੀਰ ਤਰੇ ਨਾ ਮੇਰਾ
1: ਜਾ ਨਾਨਕ ਵੀਰੇ ਨੂੰ ਪੌਣੇ ਦੇਈ ਸੁਨੇਹਾ ਮੇਰਾ ਜਾ ਨਾਨਕ ਵੀਰੇ ਨੂੰ ਪੌਣੇ ਦੇਈ ਸੁਨੇਹਾ ਮੇਰਾ
0: ਨੈਣਾ ਚੋ ਨੀਰ ਦੀਆਂ ਬਰਸ਼ਨ ਵਾਂਗ ਮੇਘ ਦੇ ਤਾਰਾਂ ਮੈਂ ਵਾਂਗ ਸਦਾਈਆਂ ਦੇ ਨਾਨਕ ਨਾਨਕ ਨਾਮ ਪੁਕਾਰਾਂ ਸੱਚ ਦੱਸਦੇ ਮੈਂ

ਚੋਗਣ ਦੇ ਫਿਰ ਕੀ ਹਿਰਦੇ ਵਿੱਚ ਮਧਾਣੇ ਨਾਲੇ ਫਿਰ ਲਾਪ ਕਰੇ ਨਾਲੇ ਰੋਂਦੀ ਰੂਹ ਨਿਮਾਣੇ ਤੂੰ ਬੋਲ ਜਵਾਨੋ ਨੇ ਵੀਰ ਕਦ ਕਰ ਆਵੇਗਾ ਮੇਰਾ।

0: ਪੌਣੇ ਦੇਈ ਸੁਣਿਆ ਮੇਰਾ ਜਾ ਨਾਨਕ ਵੀਰੇ ਨੂੰ ਪੌਣੇ ਦੇਈ ਸੁਣਿਆ ਮੇਰਾ
1: ਭੈ ਨਾਨਕੇ ਦੇ ਇੱਕ ਨਿਕਟ ਵਰਤੇ ਦਾਸੇ ਤੁਲਸਾ ਸੋ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਕਹਿਣ ਲੱਗੀ ਹੈ ਭੈਣ ਜੀ ਉਹ ਵੀਰ ਜੀ ਆ ਰਹੇ ਹੈ ਉਸ ਸਮੇਂ ਦਾ ਹਾਲ ਤੁਹਾਡੇ ਚਰਨ ਚ ਇਉਂ ਬਿਆਨ ਕਰ ਰਹੇ ਹਨ ਭੈਣ

0: ਖੜਮਾ ਚੋਲਾ, ਪੈਰ ਖੜਾਵਾਂ ਭਗਵਾਂ ਚੋਲਾ, ਮਾਲਾ ਹੱਥਾਂ ਜੀਰ ਕੁੜੇ,
1: ਦੇਖ ਨਾਨਕੀ ਖੜਾ ਬਾਰ ਵਿੱਚ, ਆ ਜਾ ਤੇਰਾ ਵੀਰ ਕੁੜੇ, ਦੇਖ ਨਾਨਕੀ ਖੜਾ ਬਾਰ ਵਿੱਚ, ਆਇਆ ਤੇਰਾ ਵੀਰ ਕੁੜੇ,
0: ਪਾਤੇ ਤਾਏ ਪੜਾਤੀ ਪੱਟੀ, ਰੋਕ ਵੈਦ ਦਾ ਦੂਰ ਕਰਿਆ, ਸੱਚੇ ਸੌਦੇ ਨਾਲ ਭੰਡਾਰਾ, ਸੰਤਾਂ ਦਾ ਭਰਪੂਰ ਕਰਿਆ।

0: ਕੁੜੇ ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ
1: ਲਾਲੋ ਦੀ ਰੋਟੀ ਦੇ ਵਿੱਚ ਦੁੱਧ ਦਾ ਸੋਮਾ ਚੱਲਿਆ ਸੇ ਮਲਕ ਭਾਗੋ ਦੇ ਪੂੜਾਂ ਵਿੱਚ ਲਹੂ ਦਾ ਜਾਮਾ ਚੱਲਿਆ ਸੇ ਖੁਸ਼ੀਆਂ ਨਾਲ ਪਕਾ ਕੇ ਰੱਖੀ ਜੀ ਦੀ ਖਾਤਰ ਖੀਰ ਕੁੜੇ
0: ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ ਦੇਖ ਨਾਨਕੀ ਖੜਾ ਬਾਰ ਵਿੱਚ ਆਇਆ

0: ਰਾਕਸ਼ ਤੋਂ ਗੁਰ ਭਗਤ ਬਣਾਏ, ਬਦਲ ਦਿੱਤੀ ਤਕਦੀਰ ਕੁੜੇ,
1: ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ, ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
0: ਸੱਜਣ ਠੱਗ ਜਿਹੇ ਵੀ ਜਿਹੜੇ ਸੱਜਣ ਕਰਦੇ ਠੱਗੀ ਸੀ, ਉਹ ਵੀ ਚਾੜੇ ਮਿਹਰ ਨਿਗਾਹ ਕਰ ਮੁਕਤੀ ਵਾਲੀ ਗੱਡੀ ਸੀ, ਜਿਹਨੂੰ ਫਿਰਨ ਪਹਾੜ ਦੇ ਦਰਸ਼ਨ ਖਾਤਰ ਸੰਤ ਫਕੀਰ ਕੁੜੇ,
1: ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ, ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
0: ਬਾਬਰ ਬੇਈ ਮਾਨ ਤੁਰਕ ਦੇ ਚੱਕੀ ਜਿਸਨੇ ਫੇਰੀ ਹੈ, ਉਹ ਵੀ ਉਹਦੀ ਮਿਹਰ ਨਜ਼ਰ ਨੇ ਕਰੇ ਚਰਨ ਤੇ ਢੇਰੀ ਹੈ, ਹੱਥ ਜੋੜ ਕੇ ਮਾਫੀ ਮੰਗਦੇ ਰਾਜਾ ਸਣੇ ਵਜ਼ੀਰ ਕੁੜੇ,
1: ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
2: ਦੇਖ
1: ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
0: ਸੁੱਕੇ ਬਾਗ ਹਰੇ ਕਰ ਦਿੱਤੇ ਜਿੱਥੇ ਚਰਨ ਟਿਕਾਏ ਐ, ਰੀਠੇ ਅੱਕ ਬਣਾ ਤੇ ਮੇਵੇ ਸਤਿਗੁਰ ਚੋਜ ਵਿਖਾਏ ਐ, ਜਿਹਨੂੰ ਕਰਨ ਸਲਾਮਾਂ ਨਿਉ ਕੇ ਦੂਰੋਂ ਜੰਡ ਕਰੀਰ ਕੁੜੇ,
1: ਦੇਖ ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
2: ਦੇਖ
1: ਨਾਨਕੀ ਖੜਾ ਬਾਰ ਵਿੱਚ ਆਇਆ ਤੇਰਾ ਵੀਰ ਕੁੜੇ,
0: ਜਿਹਨੇ ਮੀਨਾਕਾਰੀ ਕਰਕੇ ਤਿੰਨੇ ਲੋਕ ਸਾਰੇ ਐ, ਬੱਧੇ ਹੋਏ ਹੁਕਮ ਜੀ ਦੇ ਸੂਰ ਚੰਦ ਸਤਾਰੇ ਐ,

0: ਗੁਰੂ ਨਾਨਕ ਜੀ ਦੇਵ ਜੀ ਦੀ ਉਸਤਤ ਨੂੰ ਦਰਸਾਉਂਦੀ ਇੱਕ ਵਿਸ਼ਰੀ। ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤਪਾਲ ਸਿੰਘ ਨੂੰ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ ਜੀ। ਨਮਸਕਾਰ। ਪਿਆਰੇ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR 'ਤੇ। ਸਟੂਡੀਓ ਦੀ ਘੜੀ 'ਤੇ ਸਵੇਰ ਦੇ 8:59 'ਤੇ 27 ਸਕਿੰਟ ਹੋ ਰਹੇ ਨੇ। ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਸੁਣੋਗੇ ਤੁਸੀਂ 9 ਵਜੇ ਪ੍ਰੋਗਰਾਮ ਚਿੱਤਰਲੋਕ, ਅਤੇ ਠੀਕ 9:30 ਵਜੇ ਸੁਣੋਗੇ ਤੁਸੀਂ ਪ੍ਰੋਗਰਾਮ ਆਜ ਕੇ ਫਨਕਾਰ। ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।
1: चित्रलोक कार्यक्रम आप सुन रहे हैं विविध भारती से। इस समय वक्त है एक ब्रेक का।

ਦਾ ਦੁਖੜੇ ਪਿਛਲੇ ਸਾਰੇ ਭੁੱਲ ਗਏ, ਭੈਣ ਨਾਨਕੀ ਨਾਲ ਖੁਸ਼ੀ ਦੇ ਚਾਰ ਇੱਕ ਤੋਂ ਫੁੱਲ ਗਏ। ਬਾਗੋ ਬਾਗ ਹੋ ਗਿਆ ਸ਼ਹਿਰੀ, ਚਰਨ ਤਾਰ ਦਲਗੀਰ ਕੁੜੇ, ਦੇਖ ਨਾਨਕੀ ਖੜਾ ਬਾਰ।

Get into the groove.

क्या राय है आपकी?

ਸਰੋਤਿਓ, ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਵੇਰ ਦੇ 10:17 ਹੋ ਚੁੱਕੇ ਨੇ। ਹਾਂਜੀ ਸਰੋਤਿਓ, ਹੁਣ ਤੋਂ ਕੁਝ ਸਮੇਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਪਿਟਾਰਾ। ਨਮਸਕਾਰ ਪਿਆਰੇ ਸਰੋਤਿਓ, ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤਪਾਲ ਸਿੰਘ, ਅਤੇ ਅੱਜ ਆਪਾਂ ਰਲ ਕੇ ਖੋਲ੍ਹਾਂਗੇ ਗੀਤਾਂ ਦਾ ਇਹ ਪਿਟਾਰਾ, ਜਿਸ ਦੇ ਵਿੱਚ ਆਪ ਜੀ ਨੂੰ ਸੁਣਾਏ ਜਾਣਗੇ ਪੁਰਾਣੇ ਅਤੇ ਹੁਣ ਦੀਆਂ ਫਿਲਮਾਂ ਦੇ ਸੁਹਾਵਣੇ ਗੀਤ। ਅਤੇ ਸਰੋਤਿਓ, ਅੱਜ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਗੁਰਚਰਨ ਪੁਲੀ ਅਤੇ ਪੁਰਮਿਲਾ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਸੰਗੀਤਬੱਧ ਕੀਤਾ ਜਿਸ ਨੂੰ ਕਲਮਬੱਧ ਕੀਤਾ ਹੈ ਜੀ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਨੇ।

ਜਿਸ ਸਰੋਤਿਓ ਗੁਰਚਰਨ ਪੁੱਲੀ ਅਤੇ ਪ੍ਰੋਮਿਲਾ ਦੀਆਂ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਬਾਬੂ ਸਿੰਘ ਮਾਨ ਹੋਰਾਂ ਦੇ ਲਿਖੇ ਗੀਤ ਨੂੰ। ਸਰੋਤਿਓ ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਅਗਲੇ ਗੀਤ ਦਾ, ਜਿਸ ਨੂੰ ਗਾਇਆ ਹੈ ਜੀ ਬਲਕਾਰ ਸਿੱਧੂ ਨੇ ਅਤੇ ਕਲਮਬੱਧ ਕੀਤਾ ਹੈ ਜੀ ਭੋਲਾ ਹੋਰਾਂ ਨੇ।

ਜੀ, ਬਲਕਾਰ ਸਿੱਧੂ ਦੀਆਂ ਆਵਾਜ਼ਾਂ ਵਿੱਚ ਭੁੱਲ ਹੋਰਾਂ ਦੇ ਲਿਖੇ ਗੀਤ ਨੂੰ ਤੁਸੀਂ ਸੁਣ ਰਹੇ ਸੀ ਅਤੇ ਸਾਡੇ ਜਾਣ ਤੋਂ ਪਿਆਰੇ ਸਰੋਤਿਓ, ਅਗਲਾ ਗੀਤ ਸੁਣਦੇ ਹਾਂ ਜੀ ਆਸਾ ਸਿੰਘ ਮਸਤਾਨਾ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀਆਂ ਇਹ ਖੂਬਸੂਰਤ ਆਵਾਜ਼ਾਂ ਵਿੱਚ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

ਜੀ ਸਰੋਤਿਓ, ਆਸਾ ਸਿੰਘ ਮਸਤਾਨਾ ਦੀਆਂ ਆਵਾਜ਼ਾਂ ਅਤੇ ਸੁਰਿੰਦਰ ਕੌਰ ਦੇ ਸਾਥ ਨਾਲ ਤੁਸੀਂ ਸੁਣ ਰਹੇ ਸੀ ਗੀਤ। ਗੀਤ ਦੇ ਵਿੱਚ ਜ਼ਿਕਰ ਸੀ ਕਿ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਅਤੇ ਰਹਿਣਾ ਜ਼ਿੰਦਗੀ ਨੇ ਵੀ ਨਹੀਂ। ਪਰ ਸਰੋਤਿਓ, ਜਿੰਨਾ ਸਮਾਂ ਅਸੀਂ ਹਾਂ, ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਲਈ ਆਪਣਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਤੇ ਆਓ ਸਰੋਤਿਓ, ਇਸੇ ਕੜੀ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਦਿਦਾਰ ਪਰਦੇਸੀ ਹੋਰਾਂ ਨੇ ਲਿਖਿਆ ਹੈ ਅਤੇ ਉਹਨਾਂ ਦੀਆਂ ਹੀ ਆਵਾਜ਼ਾਂ ਹਨ।

ਜੀ ਸਰੋਤਿਓ, ਤੇਰੇ ਕੰਨਾਂ ਨੂੰ ਸੋਹਣੇ ਬੁੰਦੇ, ਤੇ ਸਾਡੇ ਵੱਲੋਂ ਤੁਹਾਡੇ ਲਈ ਸੋਹਣੇ ਸੋਹਣੇ ਗੀਤ ਚੱਲ ਰਹੇ ਨੇ ਜੀ ਪ੍ਰੋਗਰਾਮ ਗੀਤ ਪਿਟਾਰਾ ਵਿੱਚ। ਤੇ ਤੁਹਾਡੇ ਨਾਲ ਆ ਮੈਂ ਅੰਮ੍ਰਿਤਪਾਲ ਸਿੰਘ। ਸਟੂਡੀਓ ਦੀ ਘੜੀ ਤੇ ਸਮਾਂ 10:20:30। ਤੁਸੀਂ ਸੁਣ ਰਹੇ ਸੀ ਸਰੋਤਿਓ ਪ੍ਰੋਗਰਾਮ ਦਾ ਇਹ ਗੀਤ ਦਾਰ ਪਰਦੇਸੀ ਦੀ ਆਵਾਜ਼ ਵਿੱਚ। ਸੁਣਦੇ ਆ ਅਗਲਾ ਗੀਤ ਚਾਂਦੀ ਰਾਮ ਅਤੇ ਰਜਨੀ ਲਾਲੀ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਜੀ ਸਾਜਨ ਰਾਏਕੋਟੀ ਨੇ ਤੇ ਸੰਗੀਤਬੱਧ ਕੀਤਾ ਹੈ ਜੀ KS ਨਰੂਲਾ ਨੇ।

ਸਰੋਤਿਓ, ਸਾਡੀਆਂ ਪ੍ਰੇਮ ਕਥਾਵਾਂ ਦੇ ਵਿੱਚੋਂ ਇੱਕ ਮਸ਼ਹੂਰ ਪ੍ਰੇਮ ਕਥਾ ਸੋਹਣੀ ਮਹੀਵਾਲ ਦੀ ਏ, ਜਿਸ ਦੇ ਨਾਲ ਉੱਤੇ ਆਧਾਰਿਤ ਗੀਤ ਸੁਣ ਰਹੇ ਸੀ ਚਾਂਦੀ ਰਾਮ ਅਤੇ ਰਜਨੀ ਲਾਲੀ ਦੀਆਂ ਆਵਾਜ਼ਾਂ ਵਿੱਚ। ਅਤੇ ਸਰੋਤਿਓ, ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਦੇ ਵਿੱਚ ਕਦਰ ਬਹੁਤ ਜ਼ਰੂਰੀ ਹੈ। ਜੋ ਤਾਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ, ਅਤੇ ਸਮਾਂ ਲੰਘੇ ਤੋਂ ਬਾਅਦ ਪਿੱਛੋਂ ਪਛਤਾਵਾ ਰਹਿ ਜਾਂਦਾ ਹੈ। ਇਸ ਕਰਕੇ ਸਾਡੇ ਨਾਲ ਜੁੜੇ ਹੋਇਆਂ ਦੀ ਅਸੀਂ ਕਦਰ ਕਰੀਏ। ਅਤੇ ਇਸੇ ਲੜੀ ਦੇ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਬਿਲਕੁਲ ਸਰੋਤਿਓ, ਬੇਕਦਰੀ ਲੋਕਾਂ ਦੇ ਵਿੱਚ ਕਦਰ ਅਕਸਰ ਗੁਆਚ ਹੀ ਜਾਂਦੀ ਹੈ। ਸੁਣ ਰਹੇ ਸੀ ਤੁਸੀਂ ਇਹ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਅਤੇ ਸਰੋਤਿਓ, ਸ਼ਾਹ ਹੁਸੈਨ ਕਹਿੰਦੇ ਨੇ ਕਿ ਭੱਠ ਪਵੇ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਭੂਰੀ, ਫਕੀਰਾਂ ਦੀ ਕੁੱਲੀ ਦੇ ਲਾਲ ਦਾ ਆਨੰਦ ਫਕੀਰ ਲੋਕ ਹੀ ਸਮਝਦੇ ਹਨ ਪਿਆਰੇ ਸਰੋਤਿਓ। ਅਤੇ ਫਕੀਰਾਂ ਦੀ ਕੁੱਲੀ ਦੇ ਮਹੱਤਵ ਨੂੰ ਦਰਸਾਉਂਦੀ ਹੋਏ ਅਗਲਾ ਗੀਤ ਸੁਣਦੇ ਹਾਂ ਜੀ, ਬੀਬੀ ਨੂਰਾਂ ਦੀ ਆਵਾਜ਼ ਵਿੱਚ, ਜਿਸ ਨੂੰ ਸੰਗੀਤਬੱਧ ਕੀਤਾ ਹੈ ਜੀ ਕੇਸਰ ਸਿੰਘ ਨਰੂਲਾ ਹੋਰਾਂ ਨੇ।

ਬਿਲਕੁਲ ਸਰੋਤਿਓ, ਅੱਲਾਹੂ ਦਾ ਆਵਾਜ਼ਾ ਆਵੇ ਕੁਲੀਨੀ ਫਕੀਰ ਦੀ ਵਿੱਚੋਂ ਸੁਣ ਰਹੇ ਸੀ ਤੁਸੀਂ ਗੀਤ ਬੀਬੀ ਨੂਰਾਂ ਦੀ ਆਵਾਜ਼ ਵਿੱਚ। ਅਤੇ ਸੁਣਦਿਆਂ ਸਰੋਤਿਓ ਪ੍ਰੋਗਰਾਮ ਦਾ ਅਗਲਾ ਗੀਤ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸੁਰਾਂ ਦੀ ਆਵਾਜ਼ ਵਿੱਚ।

ਜੀ ਸਰੋਤਿਓ, ਕੁੜੀਆਂ ਦੀ ਆਵਾਜ਼, ਕੁੜੀਆਂ ਦੇ ਹੱਕ ਵਿੱਚ ਇੱਕ ਤਰ੍ਹਾਂ ਦਾ ਹੋਕਾ। ਇਹ ਗੀਤ ਸੂਫੀ ਗਾਇਕ ਹੰਸਰਾਜ ਹੰਸ ਵੱਲੋਂ ਲਿਖਿਆ ਹੋਇਆ ਗੀਤ ਉਹੀ ਗਾ ਰਹੇ ਸਨ। ਇਸ ਤੋਂ ਬਾਅਦ ਅਗਲਾ ਗੀਤ ਪੇਸ਼ ਹੈ ਜੀ ਦੀਦਾਰ ਸੰਧੂ ਅਤੇ ਸਨੇਹਲਤਾ ਦੀਆਂ ਆਵਾਜ਼ਾਂ ਵਿੱਚ।

ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਸੀ KS ਨਰੂਲਾ ਦੁਆਰਾ ਸੰਗੀਤਬੱਧ ਕੀਤੇ ਹੋਏ ਇਸ ਖੂਬਸੂਰਤ ਗੀਤ ਨੂੰ ਦੀਦਾਰ ਸੰਧੂ ਅਤੇ ਸਨੇਹ ਲਤਾ ਦੀਆਂ ਪਿਆਰੀਆਂ ਆਵਾਜ਼ਾਂ ਵਿੱਚ। ਅਤੇ ਸਰੋਤਿਓ, ਤੁਸੀਂ ਜਾਣਦੇ ਹੋ ਸਾਡੇ ਸੱਭਿਆਚਾਰ ਵਿੱਚ ਚਰਖੇ ਦੀ ਬੜੀ ਮਹੱਤਤਾ ਹੈ ਅਤੇ ਇਸ ਉੱਪਰ ਕੀ ਕਹਿ ਰਹੇ ਨੇ ਸਾਡੇ ਅਗਲੇ ਗਾਇਕ। ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਜੀ ਕਰਨੈਲ ਸਿੰਘ ਹੋਰਾਂ ਨੇ।

ਜੀ ਸਰੋਤਿਓ, ਕਹਿੰਦੇ ਨੇ ਕਿ ਵੀਰ ਮੇਰੇ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਵੇ ਵੀਰਾ ਤੈਨੂੰ ਯਾਦ ਕਰਾਂ ਮੈਂ ਜਦ ਚਰਖੇ ਨੂੰ ਦੇਖਾਂ। ਅਤੇ ਸਰੋਤਿਓ, ਚਰਖੇ ਦੇ ਨਾਲ ਚਰਖੇ 'ਤੇ ਤੰਦ ਪਾਉਣ ਦੀ ਮੁਹਾਰਤ ਵੀ ਹੋਣੀ ਚਾਹੀਦੀ ਹੈ। ਇਸ 'ਤੇ ਕੀ ਕਹਿ ਰਹੀ ਹੈ ਸਾਡੀ ਅਗਲੀ ਗਾਇਕ ਜੋੜੀ, ਸੁਣਦੇ ਹਾਂ ਜੀ। ਵੀਰ ਚੰਦ ਗੋਪੀ ਅਤੇ ਨਰਿੰਦਰ ਬੀਬਾ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਕਲਮਬੱਧ ਕੀਤਾ ਹੈ ਸਾਜਨ ਰਾਏਕੋਟੀ ਨੇ ਅਤੇ ਸੰਗੀਤ ਬਖਸ਼ਿਆ ਹੈ KS ਨਰੂਲਾ ਹੋਰਾਂ ਨੇ।

0: ਸਰੋਤਿਓ, ਹੁਣ ਤੁਸੀਂ ਸੁਣ ਰਹੇ ਸੀ ਬੀਰ ਚੰਦ ਗੋਪੀ ਅਤੇ ਨਰਿੰਦਰ ਬੀਬਾ ਦੀਆਂ ਆਵਾਜ਼ਾਂ ਵਿੱਚ ਇਹ ਖੂਬਸੂਰਤ ਗੀਤ।
1: ਆਕਾਸ਼ਬਾਣੀ ਐਫਐਮ ਬਠਿੰਡਾ ਦੇ ਸਤਿਕਾਰਯੋਗ ਤੇ ਸੂਝਵਾਨ ਸਰੋਤਿਓ, 16 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮਿਰਚਾਂ ਦਾ ਕਾਰੋਬਾਰ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਪੂਰਾ ਦੇ ਕਿਰਦਾਰ ਵਿੱਚ, ਬੀਰਪਾਲ ਰਾਜੂ ਦੇ ਕਿਰਦਾਰ ਵਿੱਚ, ਮਹਾਵੀਰ ਭੁੱਲਰ ਗੁਰੇ ਦੇ ਕਿਰਦਾਰ ਵਿੱਚ, ਇਰਬਨਦੀਪ ਕੌਰ ਅਮਰੋ ਦੇ ਕਿਰਦਾਰ ਵਿੱਚ। ਵਾਹਗੁਰੂ ਵਾਹਗੁਰੂ। ਫਿਰ ਪ੍ਰੋਗਰਾਮ ਸੁਣਨਾ ਨਾ ਭੁੱਲਿਓ, ਖੁੰਡ ਚਰਚਾ ਸ਼ਾਮ 5 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ ਬਲਜੀਤ ਸ਼ਰਮਾ।
0: ਸਰੋਤਿਓ, ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਸਾਡਾ ਲੋਕ ਗੀਤ ਜੁਗਣੀ ਗੁਰਮੀਤ ਬਾਬਾ ਦੀ ਆਵਾਜ਼ ਵਿੱਚ।

ਸਰੋਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਮੈਨੂੰ ਅੰਮ੍ਰਿਤਪਾਲ ਸਿੰਘ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਸਰੋਤੇ ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਾਡੇ ਸਟੂਡੀਓ ਦੀ ਘੜੀ 'ਤੇ 10:59 ਅਤੇ 42 ਸਕਿੰਟ ਹੋ ਚੁੱਕੇ ਨੇ। ਹੁਣ ਤੋਂ ਕੁਛ ਸਮੇਂ ਬਾਅਦ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਗਿਆਰਾਂ ਵੱਜ ਕੇ ਪੰਜ ਮਿੰਟ 'ਤੇ ਸੁਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 11:59:42 ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕਰਦਿਆਂ ਕੁਝ ਪਲ ਇੰਤਜ਼ਾਰ।

ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ FM ਬੈਂਡ 101.1 ਮੈਗਾਹਰਟਸ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 12:30 ਤੇ 38 ਸਕਿੰਟ ਤੇ ਹੁਣ ਪੇਸ਼ੇ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਮੇਰੀਆਂ ਸਾਰੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਉਮੀਦ ਹੈ ਕਿ ਮੇਰੀਆਂ ਸਾਰੀਆਂ ਭੈਣਾਂ ਰਾਜੀ ਖੁਸ਼ੀ ਹੋਣਗੀਆਂ ਅਤੇ ਘਰ ਪਰਿਵਾਰ ਆਪਣਾ ਘਰ ਪਰਿਵਾਰ ਸੰਭਾਲਣ ਦੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ। ਸਾਡੀਆਂ ਭੈਣਾਂ ਅੱਜ ਸਾਨੂੰ 0164-2240-331 ਨੰਬਰ ਡਾਇਲ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੀਆਂ ਨੇ ਅਤੇ ਪ੍ਰੋਗਰਾਮ ਵਿੱਚ ਅਸੀਂ ਅੱਜ ਗੱਲ ਕਰਾਂਗੇ ਸਾਡੇ ਪਿੰਡਾਂ ਦੀਆਂ ਉਹਨਾਂ ਭੈਣਾਂ ਦੇ ਹੁਨਰ ਬਾਰੇ ਜਿਹੜੇ ਭਾਵੇਂ ਕਿਸੇ ਵੱਡੇ ਮੰਚ 'ਤੇ ਨਹੀਂ ਆਏ ਪਰ ਘਰ ਪਰਿਵਾਰ ਅਤੇ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਕਿਸੇ ਦੇ ਹੱਥਾਂ ਵਿੱਚ ਸਿਲਾਈ ਦਾ ਹੁਨਰ, ਕਿਸੇ ਦੇ ਹੱਥਾਂ ਵਿੱਚ ਕਢਾਈ ਦਾ ਹੁਨਰ, ਕੋਈ ਪੇਂਟਿੰਗ ਦਾ ਹੁਨਰ ਰੱਖਦੀ ਹੈ ਅਤੇ ਕੋਈ ਖਾਣਾ ਬਣਾਉਣ ਵਿੱਚ ਮਾਹਿਰ ਹੈ ਅਤੇ ਕੋਈ ਸਵਾਦਲੇ ਅਚਾਰ ਬਣਾਉਂਦੀ ਹੈ ਅਤੇ ਕੋਈ ਹੱਥਾਂ ਨਾਲ ਇੱਦਾਂ ਦੀਆਂ ਚੀਜ਼ਾਂ ਬਣਾ ਦਿੰਦੀ ਹੈ ਕਿ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ ਹੈ। ਅਤੇ ਪ੍ਰੋਗਰਾਮ ਵਿੱਚ ਜਿੰਨਾ ਸਮੇਂ ਵਿੱਚ ਕੋਈ ਭੈਣ ਸਾਨੂੰ ਫੋਨ ਮਿਲਾਉਂਦੀ ਹੈ, ਸੁਣਦੇ ਹਾਂ ਇੱਕ ਖੂਬਸੂਰਤ ਗੀਤ।

0: सारयाले सामाजिक सुरक्षा अटल पेंशन योजना मोदी जी का संकल्प।
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: आज तक इस योजना नाल 9,50,00,000 तो ज्यादा लाभपात्री जुड़ चुके ने। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
4: ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ ਤੇ ਸਾਡੀ ਪਹਿਲੀ ਭੈਣ ਸਾਡੇ ਨਾਲ ਜੁੜ ਚੁੱਕੀ ਹੈ, ਕਰਦੇ ਹਾਂ ਇਹਨਾਂ ਨਾਲ ਗੱਲ।
5: ਹਾਂਜੀ ਹਾਂਜੀ ਹੈਲੋ
4: ਹੈਲੋ
5: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਨਾਮ ਦੱਸ ਦੋ ਤੇ ਪਿੰਡ ਦਾ ਨਾਮ ਦੱਸ ਦੋ।
5: ਹਾਂਜੀ ਮੇਰਾ ਨਾਮ ਬਲਜੀਤ ਕੌਰ ਹੈ, ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ।
4: ਜੀ ਬਲਜੀਤ ਕੌਰ ਜੀ। ਹਾਂਜੀ ਬਲਜੀਤ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਮੇਰਾ ਜੀ ਪਹਿਲੀ ਵਾਰ ਫੋਨ ਲੱਗਾ ਹੈ, ਕਦੇ ਫੋਨ ਨਹੀਂ ਲੱਗਦਾ।
4: ਅੱਛਾ ਜੀ,
5: ਪਹਿਲੀ ਵਾਰ ਲੱਗਾ
4: ਹੈ। ਠੀਕ ਹੈ ਜੀ।
5: ਹਾਂਜੀ
4: ਤੇ ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਤੁਹਾਡਾ ਫੋਨ ਲੱਗਿਆ?
5: ਹਾਂਜੀ ਹਾਂਜੀ ਪਹਿਲੀ ਵਾਰ ਲੱਗਿਆ।
4: ਸਿਲਾਈ ਕਢਾਈ ਜਾਂ ਖਾਣਾ ਬਣਾਉਣਾ?
5: ਸ਼ੌਕ ਤੇ ਸਾਰੇ ਨੇ, ਮਤਲਬ ਸ਼ੌਕ ਨੇ। ਕਢਾਈ ਦਾ ਜ਼ਿਆਦਾ ਸ਼ੌਕ ਸੀ ਪਹਿਲਾਂ ਬਚਪਨ ਤੋਂ ਲੈ ਕੇ, ਤੇ ਇੱਥੇ ਜਦੋਂ ਵਿਆਹ ਤੋਂ ਬਾਅਦ ਫਿਰ ਆਈ, ਫਿਰ ਮੈਂ ਚੋਕਲੇਟ ਡਾਕਰੀਆਂ ਬਣਾਉਣ ਲੱਗ ਗਈ। ਪਹਿਲਾਂ ਪਲਾਸਟਿਕ ਵੀ ਹੁੰਦੀ ਸੀ ਆਪਣੇ ਤਾਰਾਂ ਦੀ, ਉਹਨਾਂ ਦੀ ਬਣਾਉਣੀ ਕਰਨੀ ਆ ਸ਼ੌਕ ਵਜੋਂ। ਫਿਰ ਹੁਣ ਇੱਕ ਪਸ਼ਮ ਤੇ ਚਾਦਰੀ ਟੋਕਰੀ ਬਣਾਉਣੀ, ਪਸ਼ਮ ਲੈ ਕੇ ਸਾਗ ਲੈ ਕੇ ਉਹਦੀ ਬਣਾਈ ਗਈ, ਚੁਨੀਆਂ ਪਾ ਕੇ ਬੜੀ ਸੋਹਣੀ ਟੋਕਰੀ ਬਣ ਗਈ।
4: ਤੇ
5: ਉਹ ਫਿਰ ਮੈਂ ਘਰੇ ਬੈਠੀ ਉਹ ਬਣਾਈ ਜਾਂਦੀ ਹਾਂ, ਵਿਹਲੀ ਨੀ ਹੋ ਰਿਹਾ ਸਕਦੀ। ਮੇਰੀ ਉਮਰ ਤੇ ਵਾਹ ਵਾ 60 ਸਾਲ ਦੀ ਹੋ ਗਈ ਹੈ, 70 ਤੋਂ ਘੱਟ ਹੀ ਹੈ। ਵੈਸੇ ਬਹਿ ਕੇ ਕੰਮ ਸਾਰਾ ਕਰ ਲੈਂਦੀ ਹਾਂ
4: ਜੀ। ਬਹੁਤ ਵਧੀਆ, ਕਿਉਂਕਿ ਹਾਂਜੀ ਮਤਲਬ ਸਾਰੀਆਂ ਔਰਤਾਂ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ।
5: ਕਿੱਥੋਂ ਖੱਗਾ ਜਿਹਾ ਲਾਉਣਾ ਹੁੰਦਾ, ਕਿਹੜੀ ਥਾਂ ਤੇ ਧਾਗਾ ਲਾਉਣਾ, ਕਿਵੇਂ ਕਰਨਾ, ਨਹੀਂ ਪਤਾ ਲੱਗਦਾ। ਪੜ੍ਹਾਈ ਲਿਖਾਈ ਜ਼ਿਆਦਾ ਧਿਆਨ ਹੈ ਬੁੱਢੀਆਂ ਦਾ।
4: ਹਾਂਜੀ ਅੱਜ ਅਸੀਂ ਆਪਣੀ ਪਸੰਦ ਦਾ ਸੁਣਾਵਾਂਗੇ, ਅਗਲੀ ਵਾਰ ਤੁਹਾਡੀ ਪਸੰਦ ਦਾ ਸੁਣਾਵਾਂਗੇ। ਠੀਕ ਹੈ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ।

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नु लकी ड्रॉ होवेगा आज ही खरीदो TNC अप्लाई
1: प्रोग्राम घर परिवार दे विच साडे नाल अगली भैन जुड़ चुकी है जानदे आ इन्हां दे विच केड़ा हुनर है
2: हैलो
3: हैलो सत श्री अकाल मैडम जी
2: हां जी सत श्री अकाल जी नाम दस दो अपना
3: मेरा नाम बलजीत कौर है जी रामा मंडी तो
2: बलजीत कौर जी प्रोग्राम घर परिवार दे विच तुहाडा बहुत बहुत स्वागत है
3: शुक्रिया जी धन्यवाद
2: जी ते सानूं ए दसो कि तुसीं केड़ा हुनर रखदे हो
3: ਮੈਂ ਤਾਂ ਜੀ ਇਹਦਾ ਪੋਤੇ ਫਾਟਾ ਬਣਾਉਣ ਦਾ ਵਾਲਾ ਸ਼ੌਂਕ ਹੈ ਜੀ
2: ਹਾਂਜੀ
3: ਉਹ ਮੈਂ ਬਣਾਉਂਦੀ ਰਹਿੰਦੀ ਹਾਂ ਜੀ ਪੋਤੇ ਪੋਤੇ ਨੇ ਬਣਾਤੀਆਂ ਬੱਚਿਆਂ ਨੂੰ ਨੌਹਾਂ ਨੇ ਬਣਾਤੀਆਂ
2: ਠੀਕ ਹੈ ਜੀ ਕਿੰਨੇ ਕੁ ਸਮੇਂ ਤੋਂ ਤੁਸੀਂ ਇਹ ਮਤਲਬ ਚੀਜ਼ਾਂ ਬੁਣਦੇ ਹੋ ਕੋਟੀਆਂ ਸਵੈਟਰਾਂ ਕਿੰਨੇ ਕੁ ਸਾਲਾਂ ਤੋਂ ਬੁਣ ਰਹੇ ਹੋ ਤੁਸੀਂ
3: ਮੈਂ ਛੋਟੀ ਹੁੰਦੀ ਬੁਣ ਲੱਗ ਗਈ ਸੀ ਜੀ ਮੈਨੂੰ ਤਾਂ ਹੋ ਗਏ ਜੀ 40 ਸਾਲ ਹੋ ਗਏ ਹੋਣਗੇ ਜੀ ਬਣਾਉਂਦੀ
2: ਜੀ ਤੇ ਤੁਸੀਂ ਇਹ ਹੁਨਰ ਕਿਸ ਤੋਂ ਸਿੱਖਿਆ ਆਪਣੀ ਮਾਂ ਤੋਂ ਦਾਦੀ ਤੋਂ ਜਾਂ ਫਿਰ ਆਪਣੇ ਆਪ
3: ਨਹੀਂ ਜੀ ਮੈਂ ਥੋੜਾ ਜਿਹਾ ਤਾਂ ਮੇਰੀ ਬੀਬੀ ਤੋਂ ਮੇਰੀ ਮੰਮੀ ਤੋਂ ਸਿੱਖਿਆ ਸੀਗਾ
2: ਹਾਂਜੀ
3: ਫਿਰ ਅੱਗੇ ਜੀ ਬਸ ਆਪੇ ਹੋਣ ਲੱਗ ਗਏ ਸਾਰੇ ਬਣਾਉਂਦੇ ਬਣਾਉਂਦੇ
2: ਜੀ ਅੱਗੇ ਤੁਸੀਂ ਆਪਣੇ ਆਪ ਡਿਜ਼ਾਈਨ ਬਣਾਉਣ ਲੱਗ ਗਏ
3: ਹਾਂਜੀ ਡਿਜ਼ਾਈਨ ਸਾਰੇ ਪਾ ਲਈਦੇ ਜੀ ਦੇਖ ਕੇ ਪਾ ਲਈਦੇ ਉਂਗਲੀ ਪਾ ਲਈਦੇ
2: ਜੀ
3: ਹੈਲੋ
2: ਹਾਂਜੀ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
3: ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ
2: ਜੀ

0: ਨਹੀਂ ਬੋਲਣਾ ਬੇਸ਼ੱਕ ਵੀ ਨਾ ਬੋਲ, ਪਰ ਤੂੰ ਦੇਖ ਲਾ। ਪਰ ਮੈਨੂੰ ਕੰਮ ਸਾਰਾ ਦੇਖ ਕੇ ਹੀ ਆ ਜਾਂਦਾ ਸੀਗਾ ਜੀ, ਮੱਥਾ ਮਾਰਨ ਦੀ ਲੋੜ ਨਹੀਂ ਸੀਗੀ।
1: ਜੀ, ਤੇ ਤੁਸੀਂ ਬਚਪਨ ਵਿੱਚ ਮਤਲਬ ਸਭ ਤੋਂ ਪਹਿਲਾਂ ਸਿਲਾਈ ਕਰਨੀ ਸਿੱਖੀ?
0: ਹਾਂਜੀ, ਸਿਲਾਈ ਕਰਨੀ ਮੈਨੂੰ ਬੜੀ ਪਸੰਦ ਸੀਗੀ ਜੀ। ਭਾਬੀ ਸਿਆਉਂਦੀ ਮੈਨੂੰ ਐਂ ਹੁੰਦਾ, ਉਹ ਕਹਿੰਦੇ ਨਹੀਂ ਤੂੰ ਨੀ ਸਿਆਉਣਾ, ਤੂੰ ਪੜ੍ਹ ਲਾ। ਫਿਰ ਪੰਜਵੀਂ ਕਲਾਸ ਦੇ ਵਿੱਚ ਮੈਂ ਸਿੱਧੀਆਂ ਸਿਆਉਣਾ ਭਾਬੀ ਮਾਂ ਕੱਟ ਕੇ ਦੇਂਦੇ ਸੀ, ਸਿੱਧੀਆਂ ਸਿਆਉਣਾ ਲਾਉਣ ਲੱਗ ਗਈ। ਬਸ ਉਦੋਂ ਬਾਅਦ ਜੀ 2-4 ਮਹੀਨੇ ਬਾਅਦ ਪਹੁੰਚੇ ਪਹੁੰਚੇ ਬਣਾਉਣ ਲੱਗ ਗਏ, ਨਾਲ ਹੈਲਪ ਹੋ ਗਈ, ਉਹ ਕਦੇ ਵਧੀਆ ਹੋ ਗਿਆ, ਹੈਲਪ ਕਰਾ ਦਿੰਦੇ ਨਾਲ।
1: ਜੀ,
0: ਹਾਂਜੀ,
1: ਤੇ ਜੇ ਤੁਹਾਨੂੰ ਆਪਣਾ ਹੁਨਰ ਪਿੰਡ ਦੀਆਂ ਹੋਰ ਔਰਤਾਂ ਨੂੰ, ਭੈਣਾਂ ਨੂੰ ਸਿਖਾਉਣ ਨੂੰ ਮਿਲੇ ਤਾਂ ਕੀ ਤੁਸੀਂ ਸਿਖਾਓਗੇ?
0: ਮੈਂ ਸਿਖਾਤੀਆਂ ਜੀ ਲੜਕੀਆਂ, 150-200 ਲੜਕੀਆਂ ਸਿਖਾਤੀਆਂ ਜੀ
1: ਅੱਛਾ,
0: ਕੰਮ।
1: ਠੀਕ ਹੈ, ਤੁਸੀਂ ਸਿਲਾਈ ਸਿਖਾਉਂਦੇ ਹੋ?
0: ਹਾਂ, ਨਹੀਂ ਪਹਿਲਾਂ ਸਿਖਾਉਂਦੇ ਸੀਗੇ ਜੀ, ਹੁਣ ਤਾਂ ਜੀ 60-65 ਸਾਲ ਦੀ ਉਮਰ ਹੋ ਗਈ ਜੀ। ਪਹਿਲਾਂ ਸਿਖਾਤੀਆਂ ਜੀ ਲੜਕੀਆਂ, ਉਹ ਫੋਨ ਕਰਦੀਆਂ

0: ਬਾਅਦ ਜੀ ਦੋ ਚਾਰ ਮਹੀਨੇ ਬਾਅਦ ਪਹੁੰਚੇ ਪਹੁੰਚੇ ਬਣਾਉਣ ਲੱਗ ਗਏ, ਹੈਲਪ ਹੋ ਗਈ, ਉਹ ਕਦੇ ਵਧੀਆ ਹੋ ਗਿਆ, ਹੈਲਪ ਕਰਾ ਦਿੰਦੇ ਨਾਲ
1: ਜੀ।
0: ਹਾਂਜੀ।
1: ਤੇ ਜੇ ਤੁਹਾਨੂੰ ਆਪਣਾ ਹੁਨਰ ਪਿੰਡ ਦੀਆਂ ਹੋਰ ਔਰਤਾਂ ਨੂੰ, ਭੈਣਾਂ ਨੂੰ ਸਿਖਾਉਣ ਨੂੰ ਮਿਲੇ ਤਾਂ ਕੀ ਤੁਸੀਂ ਸਿਖਾਓਗੇ?
0: ਮੈਂ ਸਿਖਾਤੀਆਂ ਜੀ ਲੜਕੀਆਂ, 150-200 ਲੜਕੀਆਂ ਸਿਖਾਤੀਆਂ ਜੀ
1: ਅੱਛਾ
0: ਕੰਮ।
1: ਠੀਕ ਹੈ, ਤੁਸੀਂ ਸਿਲਾਈ ਸਿਖਾਉਂਦੇ ਹੋ?
0: ਹਾਂ ਨਹੀਂ ਪਹਿਲਾਂ ਸਿਖਾਉਂਦੇ ਸੀਗੇ ਜੀ, ਹੁਣ ਤਾਂ ਜੀ 60-65 ਸਾਲ ਦੀ ਉਮਰ ਹੋ ਗਈ, ਜਦੋਂ ਪਹਿਲਾਂ ਸਿਖਾਤੀਆਂ ਜੀ ਲੜਕੀਆਂ, ਉਹ ਫੋਨ ਕਰਦੀਆਂ, ਕਿਸੇ ਨੇ ਬੁਟੀਕ ਖੋਲਿਆ ਹੋਇਆ ਜੀ, ਕੋਈ ਕੁਛ ਕਰਦੀ ਹੈ, ਕੋਈ ਕੁਛ ਕਰਦੀ ਹੈ।
1: ਜੀ
0: ਹਾਂਜੀ
1: ਬਹੁਤ ਵਧੀਆ ਉਪਰਾਲਾ ਤੁਹਾਡਾ, ਤੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਨਾਲੇ ਮੈਡਮ ਮੈਂ 100% ਹੈਂਡੀਕੈਪ ਹੈ, ਮੈਂ ਤੁਰ ਨਹੀਂ ਸਕਦੀ ਜੀ।
1: ਅੱਛਾ ਜੀ
0: ਹਾਂਜੀ ਤੁਰ ਨਹੀਂ ਸਕਦੀ, ਬਸ ਮੈਂ ਬੈਠੀ ਬੈਠੀ ਸਾਰਾ ਕੰਮ ਕਰ ਲੈਂਦੀ ਹਾਂ ਜੀ।
1: ਜੀ
0: ਹਾਂਜੀ
1: ਮਤਲਬ ਔਰਤ 'ਚ ਹਿੰਮਤ ਹੋਣੀ ਚਾਹੀਦੀ ਆ, ਕੁਛ ਵੀ ਕਰ ਸਕਦੀ ਹੈ ਨਾ।
0: ਹਾਂਜੀ ਪਰ ਹੌਸਲੇ ਬੁਲੰਦ ਹੋਣੇ ਚਾਹੀਦੇ, ਹੌਸਲਿਆਂ ਤੋਂ ਬਿਨਾਂ ਨਹੀਂ ਜੀ, ਆਪਾਂ ਨਿਸ਼ਾਨਾ ਜ਼ਿੰਦਗੀ 'ਚ ਰੱਖਾਂਗੇ ਨਾ ਉਹ ਫਿਰ ਪੂਰਾ ਹੁੰਦਾ ਜੀ, ਜੇ ਨਿਸ਼ਾਨੇ ਰੱਖੇ ਬਿਨਾਂ ਕੋਈ ਕੰਮ ਨਹੀਂ ਪੂਰਾ ਹੁੰਦਾ।
1: ਜੀ
0: ਬਾਕੀ ਸਿਰੇ ਗੁਰੂ ਸਾਹਿਬ ਦੀ ਮਿਹਰ ਹੋਣੀ ਚਾਹੀਦੀ ਹੈ, ਉਹ ਤੋਂ ਬਿਨਾਂ ਕੁਛ ਨਹੀਂ ਜੀ। ਅੰਮ੍ਰਿਤ ਛਕਿਆ ਹੋਇਆ ਜੀ, ਗੁਰੂ ਘਰ ਜਾਂਦਾ ਜੀ, ਚੁਪਹਿਰਾ ਸਾਹਿਬ ਤੇ ਵੀਲ ਚੇਅਰ ਮਿਲੀ ਗਿਆ ਬੈਂਟਰੀ ਵਾਲੀ,
1: ਹਾਂਜੀ ਹਾਂਜੀ
0: ਹਰੇਕ ਐਤਵਾਰ ਜੀ ਚੁਪਹਿਰਾ ਸਾਹਿਬ ਤੇ ਜਾਣਾ ਜੀ।
1: ਜੀ ਅੰਮ੍ਰਿਤਸਰ?
0: ਨਹੀਂ ਜੀ ਅੰਮ੍ਰਿਤਸਰ ਨਹੀਂ ਜੀ, ਅੰਮ੍ਰਿਤਸਰ ਤਾਂ ਮੈਂ ਜਾ ਨਹੀਂ ਸਕਦੀ, ਸਾਡੇ ਨਗਰ
1: ਹਾਂਜੀ
0: ਦੇ ਗੁਰੂ ਘਰ ਦੇ ਵਿੱਚ ਹੀ ਹੁੰਦਾ ਜੀ ਚੁਪਹਿਰਾ ਸਾਹਿਬ।
1: ਠੀਕ ਹੈ, ਤੁਹਾਡੇ ਪਿੰਡ ਦੇ ਵਿੱਚ?
0: ਹਾਂਜੀ ਤੇ ਉਹ ਫਿਰ ਗਿਆਨੀ ਜੀ ਕਹਿੰਦੇ ਵੀ ਤੁਸੀਂ ਪਾਠ ਕਰੋ, ਮੂਹਰੇ ਪਿੱਛੇ ਬੀਬੀਆਂ ਬੋਲਣ ਗਿਆ ਜਾਂ ਵੀ ਬਾਰੀ ਨਾਲ ਸਾਰੇ ਪਾਠ ਕਰਦੇ ਆ ਜੀ, ਮੈਨੂੰ ਪਾਠ ਕਰਨ ਦਾ ਬਾਹਲਾ ਜ਼ਿਆਦਾ ਸ਼ੌਂਕ ਹੈ।
1: ਜੀ ਬਹੁਤ ਵਧੀਆ, ਠੀਕ ਹੈ
0: ਹਾਂਜੀ
1: ਜੀ, ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਮੈਡਮ,
1: ਜੀ
0: ਧੰਨਵਾਦ।

0: ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਸਾਡੀ ਅਗਲੀ ਭੈਣ ਨੂੰ, ਜਾਣਦੇ ਹਾਂ ਕਿ ਇਹਨਾਂ ਦੇ ਵਿੱਚ ਕਿਹੜਾ ਹੁਨਰ ਹੈ। ਹੈਲੋ,
1: ਹਾਂਜੀ, ਹੈਲੋ ਜੀ,
0: ਹਾਂਜੀ ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ, ਨਾਮ ਦੱਸ ਦਿਓ ਸਭ ਤੋਂ ਪਹਿਲਾਂ ਆਪਣਾ।
1: ਪਰਮਜੀਤ ਆ ਜੀ, ਲੇਲੇ ਵਾਲੇ ਤੋਂ, ਪਿੰਡ ਤੋਂ ਬੋਲਦੇ ਆ, ਜ਼ਿਲ੍ਹਾ ਬਠਿੰਡਾ ਜੀ, ਨੇੜੇ ਤਲਵੰਡੀ ਸਾਹਿਬ
0: ਜੀ। ਪਰਮਜੀਤ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਤੁਹਾਡਾ ਵੀ ਸਵਾਗਤ ਹੈ ਜੀ।
0: ਜੀ, ਤੇ ਸਾਨੂੰ ਦੱਸੋ ਕਿ ਤੁਸੀਂ ਕੀ ਕੰਮ ਕਾਰ ਕਰਦੇ ਹੋ।
1: ਜੀ ਘਰ ਦਾ ਹੀ ਕੰਮ ਕਰੀਦਾ ਬਸ, ਤੇ ਨੂੰਹ ਆਈ ਹੋਈ ਆ ਵੀ, ਤੇ
0: ਜੀ
1: ਬਸ ਘਰ ਦਾ ਹੀ ਹੁਣ ਤਾਂ ਕਰੀਦਾ। ਪਹਿਲਾਂ ਤਾਂ
0: ਜੀ,
1: ਕਢਾਈ ਦਾ ਕੰਮ ਕਰ ਲੈਂਦੇ ਸੀ, ਕਰੋਸ਼ੀਆ ਚਲਾ ਲੈਂਦੇ ਸੀ ਜੀ,
0: ਹਾਂਜੀ
1: ਤੇ ਚਰਖਾ ਕੱਤ ਲੈਂਦੇ ਸੀਗੇ।
0: ਜੀ,
1: ਹਾਂਜੀ, 45-46 ਸਾਲ ਦੀ ਉਮਰ ਆ ਜੀ ਸਾਡੀ।
0: ਜੀ ਠੀਕ ਹੈ ਜੀ।
1: ਹਾਂਜੀ
0: ਤੇ
1: ਹਾਂਜੀ
0: ਹਾਂਜੀ, ਤੇ ਘਰ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੇ ਉਹਨਾਂ ਨੂੰ ਵੀ ਨਵੇਂ ਰੂਪ ਵਿੱਚ ਵਰਤਣਾ ਔਰਤਾਂ ਦਾ ਇੱਕ ਛੁਪਿਆ ਹੋਇਆ ਹੁਨਰ ਹੈ। ਜਿਵੇਂ ਘਰ ਵਿੱਚ ਕੱਪੜਿਆਂ ਤੋਂ ਰਜਾਈਆਂ ਬਣਾ ਲੈਂਦੀਆਂ, ਪੁਰਾਣੇ ਕੱਪੜਿਆਂ ਤੋਂ ਥੈਲੇ ਬਣਾ ਲੈਂਦੀਆਂ, ਤੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਤਿਆਰ ਕਰ ਲੈਂਦੀਆਂ, ਹੈ ਨਾ
1: ਹਾਂਜੀ।
0: ਜੀ। ਠੀਕ,
1: ਤੇ
0: ਹਾਂਜੀ।
1: ਹਸਤਾ ਸੀ, ਹੁਣ ਤਾਂ ਜੀ ਅਸੀਂ ਤਾਂ ਬਸ ਘਰ ਦੇ ਹੀ ਕੰਮ ਕਰਦੇ ਆ, ਸਿਲਾਈ ਕਢਾਈ ਦਾ ਤਾਂ ਵੀ ਸਾਡੇ ਬਚਪਨ ਦੇ ਵਿੱਚ ਮੰਮੀ ਮੁੱਕ ਵੀ
0: ਹਾਂਜੀ
1: ਮੁੱਕ ਗਈ ਸੀ ਸਮਝ,
0: ਹਾਂਜੀ
1: ਤੇ ਬਸ ਜਿੰਨਾ ਕੁ ਸਿੱਖਿਆ ਗਿਆ ਓਨਾ ਕੁ ਸਿੱਖ ਲਿਆ, ਬਸ ਹੁਣ ਤਾਂ ਘਰ ਦੇ ਕੰਮ ਹੀ, ਬਸ ਪਸ਼ੂ ਪਸ਼ੂ ਪਾਲ ਲੈਂਦੇ ਆ,
0: ਜੀ
1: ਖੇਤੀ ਕਰਦੇ ਆ, ਬਸ ਘਰ ਦਾ ਕੰਮ ਬਸ ਆਹੀ ਨੀ ਹੁਣ ਤਾਂ।
0: ਘਰ ਪਰਿਵਾਰ ਸੰਭਾਲਣਾ ਵੀ ਇੱਕ ਹੁਨਰ ਹੀ ਹੈ ਨਾ
1: ਹਾਂਜੀ।
0: ਜੀ।
1: ਤੇ ਜੀ
0: ਹਾਂਜੀ,
1: ਕੱਪੜੇ ਧੋਈ ਜਾਂਦੀ ਸੀ, ਹੁਣ ਵੀ ਮਿਸਤਰੀ ਲੱਗਿਆ ਸੀ, ਮੈਂ ਕੱਪੜੇ ਧੋਈ ਜਾਂਦੀ ਸੀ, ਅੱਧੇ ਕੁ ਕੱਪੜੇ ਛੱਡ ਕੇ ਮੈਂ ਵੀ ਗਾਣਾ ਸੁਣਨ ਲੱਗ ਗਈ
0: ਹਾਂਜੀ
1: ਗੀਤ,
0: ਹਾਂਜੀ ਹਾਂਜੀ
1: ਤੇ ਮੈਂ ਖਟਰਾਈ ਅੱਜ ਵੀ ਮਾਰਦੀ ਆ ਵੀ ਫੋਨ ਲੱਗਦਾ ਕਿ ਨਾ, ਇਹਨੇ ਲੱਗ ਗਿਆ ਜੀ ਤੁਹਾਡਾ ਫੋਨ।
0: ਠੀਕ ਹੈ ਜੀ, ਬਹੁਤ ਵਧੀਆ ਕੀਤਾ ਤੁਸੀਂ।
1: ਹਾਂਜੀ, ਹੁਣ ਟਰਾਈ ਕਈ ਦਿਨ ਹੋ ਗਏ, ਉਹਦੇ ਵੀ ਮਾਰੀ ਜਾਂਦੀ ਸੀ ਵੀ ਲੱਗਿਆ ਨੀ ਫੋਨ, ਫਿਰ ਅੱਜ ਮੈਂ ਚੱਲ ਮਾਰ ਕੇ ਦੇਖਦੇ ਆ ਟਰਾਈ ਲੱਗਦਾ ਕਿ,
0: ਜੀ
1: ਤੇ ਸਮਾਂ ਵੀ ਬਹੁਤ ਹੋ ਗਿਆ ਜੀ, ਮੈਂ ਹੁਣ ਤਾਂ ਖਤਮ ਹੋਣ ਵਾਲਾ ਗਾ,
0: ਹਾਂਜੀ ਹਾਂਜੀ
1: ਤੇ ਫਿਰ ਪਹਿਲੀ ਵਾਰ ਹੀ ਫੋਨ ਲਾਇਆ ਜੀ, ਅਸੀਂ ਤਾਂ ਰੇਡ ਗਏ ਹੁਣ 20-25 ਦਿਨ ਤੀਆਂ ਨਹੀਂ ਸੀਗੀਆਂ, ਉਦੋਂ ਹੀ ਸੁਣਨ ਲੱਗੇ ਆਗੇ,
0: ਜੀ।
1: ਪਹਿਲਾਂ ਨੀ ਰੇਡ ਗਿਆ ਸੁਣਦੇ ਸੀ ਜੀ।
0: ਅੱਛਾ,
1: ਹਾਂ ਪਹਿਲਾਂ ਸਾਨੂੰ ਪਤਾ ਹੀ ਨੀ ਸੀ ਜੀ, ਮੇਰਾ ਵੱਡਾ ਬੇਟਾ 2 ਬੇਟੇ ਆ ਤੇ ਉਹਨੇ ਰੇਡੀਆ ਚਲਾਤਾ, ਕਹਿੰਦਾ ਮੰਮੀ ਆਹ ਸੁਣ ਲਿਆ ਕਰ ਜਦੋਂ ਤੁਸੀਂ ਵਿਹਲੇ ਹੁੰਦੇ ਹੋ,
0: ਹਾਂਜੀ ਹਾਂਜੀ
1: ਹਾਂ ਤੇ ਉਦੋਂ ਦੇ ਸੁਣਨ ਲੱਗਿਆ ਜੀ ਅਸੀਂ, ਬਸ ਮਹੀਨਾ ਕੀ ਹੋਇਆ ਗਾ ਸਮਝ ਰੇਡੀਆ ਸੁਣਦੇ ਨੂੰ।
0: ਠੀਕ ਹੈ ਜੀ, ਤੇ
1: ਹਾਂਜੀ
0: ਫੋਨ ਤੁਸੀਂ ਪਹਿਲੀ ਵਾਰ ਮਿਲਾਇਆ।
1: ਹਾਂਜੀ ਪਹਿਲੀ ਵਾਰ ਹੀ ਮਿਲਾਇਆ ਜੀ।
0: ਠੀਕ ਹੈ ਜੀ,
1: ਹਾਂਜੀ ਬਹੁਤ ਖੁਸ਼ੀ ਹੋਈ ਜੀ, ਅਸੀਂ ਟਰਾਈ ਤਾਂ ਮਾਰਦੇ ਹੁੰਦੇ ਆ ਵੀ ਵਿਹਲ ਨੀ ਮਿਲਦੀ, ਕਦੇ
0: ਹਾਂਜੀ
1: ਕਦੇ ਜੇ ਮਾਰਦੇ ਹੁੰਦੇ ਉਦੋਂ ਲੱਗਦਾ ਨੀ ਫੋਨ ਬੀਜੀ ਵਾਲਾ ਹੀ ਜਾਂਦਾ ਰਹਿੰਦਾ।
0: ਹਾਂਜੀ, ਮਤਲਬ ਸਾਰੀਆਂ ਭੈਣਾਂ ਫੋਨ ਬੁਲਾਉਂਦੀਆਂ, ਇਸ ਕਰਕੇ ਲਾਈਨ ਬਿਜੀ ਚੱਲਦੀ ਆ।
1: ਹਾਂਜੀ
0: ਹਾਂਜੀ
1: ਬਸ ਜੀ,
0: ਹਾਂ
1: ਜਿੰਨਾ ਕੁ ਵਿਹਲ ਮਿਲਦੀ ਆ ਤਾਂ ਸੁਣਦੇ ਆ ਪ੍ਰੋਗਰਾਮ, ਮੈਂ ਤਾਂ ਸਾਡੇ ਘਰ ਦੇ ਕਹਿੰਦੇ ਤੂੰ ਰੇਡੀਓ ਲਾਈ ਰੱਖਦੀ ਆ, ਤੇ ਜਦੋਂ ਵਿਹਲ ਮਿਲਦੀ ਆ ਉਦੋਂ ਸੁਣ ਲੈਂਦੀ ਆ ਜੀ,
0: ਠੀਕ ਹੈ ਜੀ।
1: ਤੇ ਬਾਕੀ ਕੰਮ ਧੰਦੇ ਜੀ ਦਿਨ ਲੰਘ ਜਾਂਦਾ ਜੀ।
0: ਹਾਂ ਇਹ ਤਾਂ ਹੈ।
1: ਹਾਂ ਵਿਹਲ ਬਸ ਦੁਪਹਿਰੇ ਜੇ ਵਿਹਲ ਮਿਲਦੀ, ਇੱਕ ਪੋਤੀ ਛੋਟੀ ਆ ਜੀ 2.5 ਸਾਲ ਦੀ ਆ, ਬਸ ਐ ਵਿਹਲ ਜੀ ਘੱਟ ਮਿਲਦੀ ਆ,
0: ਠੀਕ ਹੈ।
1: ਬਸ ਐ ਟਾਈਮ ਜਲਾ ਦੋ ਸੁਣ ਲੈਂਦੇ ਫੋਨ, ਹਾਂ ਵੀ ਰੇਡੀਆ ਸੁਣ ਲੈਂਦੇ ਆ।
0: ਜੀ,
1: ਹਾਂਜੀ ਬਹੁਤ ਖੁਸ਼ੀ ਹੋਈ ਜੀ,
0: ਠੀਕ ਹੈ ਜੀ, ਸਾਨੂੰ ਬਹੁਤ ਖੁਸ਼ੀ ਹੋਈ। ਹਾਂਜੀ, ਤੁਹਾਡੀ ਪਹਿਲੀ ਵਾਰ ਕਾਲ ਲੱਗੀ।
1: ਹਾਂਜੀ ਬਚਪਨ ਦੇ ਵਿੱਚ ਵੀ ਹੁਣ ਤਾਂ ਰੇਡੀਓ ਸੁਣਦੇ ਸੀ, ਮੇਰਾ ਪਾਪਾ ਜੀ ਸੁਣਦੇ ਹੁੰਦੇ ਸੀ ਵੀ, ਪਿੰਡ
0: ਹਾਂਜੀ
1: ਸਾਡਾ ਰਾਮਾ ਮੰਡੀ ਆ,
0: ਹਾਂਜੀ ਹਾਂਜੀ
1: ਤੇ ਸਹੁਰੇ ਲੇਲੇ ਵਾਲੇ ਆ,
0: ਹਾਂਜੀ
1: ਤੇ ਬਚਪਨ ਦੇ ਵਿੱਚ ਤਾਂ ਮੈਂ ਵੀ ਮੇਰਾ ਪਾਪਾ ਵੀ ਸੁਣਦਾ ਹੁੰਦਾ ਸੀ, ਤੇ ਵੀ ਫਿਰ ਬਾਅਦ ਚ ਸਹੁਰੇ ਘਰ ਆ ਕੇ ਬਸ ਕੰਮ ਧੰਦਿਆਂ ਦੇ ਵਿੱਚ
0: ਜੀ
1: ਆਏ ਜੀ, ਬਸ ਚਲੋ ਬਸ ਸਹੁਰੇ ਘਰ ਆ ਕੇ ਤਾਂ ਇਹੋ ਜਿਹਾ ਹੁੰਦਾ, ਕੰਮ ਧੰਦਿਆਂ ਚ ਉਲਝ ਜਾਂਦੇ ਆ।
0: ਹਾਂਜੀ ਹਾਂਜੀ ਠੀਕ ਹੈ। ਪਰਮਜੀਤ ਕੌਰ ਜੀ, ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਫੋਨ ਮਿਲਾਇਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਹਾਂਜੀ ਮੇਰੇ ਜੀ ਮੇਰੀ ਪਸੰਦ ਲਾ ਦੋ, ਉਹਦਾ ਕੁਲਦੀਪ ਮਾਨਕ ਦਾ ਗਾਣਾ ਲਾ ਦੋ, ਮਾਂ ਦਾ ਜੀ ਮੇਰੇ ਮਾਂ ਹੈ।
0: ਹਾਂਜੀ, ਤੁਹਾਡੀ ਪਸੰਦ ਦਾ ਨਾ ਅਸੀਂ ਕਿਸੇ ਹੋਰ ਪ੍ਰੋਗਰਾਮ 'ਚ ਲਗਾ ਦਾਂਗੇ, ਪਰ ਹੁਣ ਤੁਸੀਂ
1: ਠੀਕ ਹੈ
0: ਸਾਡੀ
1: ਜੀ,
0: ਪਸੰਦ ਦਾ ਸੁਣੋ।
1: ਠੀਕ ਹੈ ਜੀ,
0: ਠੀਕ ਹੈ ਜੀ, ਧੰਨਵਾਦ ਜੀ,
1: ਧੰਨਵਾਦ ਜੀ ਤੁਹਾਡਾ ਵੀ।

0: ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:09 ਤੇ 23 ਸਕਿੰਟ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰਦਿਆਂ ਕੁਝ ਪਲ ਇੰਤਜ਼ਾਰ।

0: ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ 'ਚ ਲੋਕ ਮਿਲਣੀ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ 80% ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ ਤੇ ਇਸ ਨੂੰ 100% ਤੱਕ ਲੈ ਕੇ ਜਾਣ ਦਾ ਟੀਚਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ 14,000 ਕਿਲੋਮੀਟਰ ਨਹਿਰੀ ਪਾਣੀ ਦੇ ਪਾਈਪਲਾਈਨ ਨੈੱਟਵਰਕ, ਮੁਫਤ ਬਿਜਲੀ, ਮੈਰਿਟ ਆਧਾਰਿਤ ਨੌਕਰੀਆਂ ਤੇ ਮਿਆਰੀ ਸਿੱਖਿਆ ਦੇ ਯਤਨਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬੇ 'ਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਨੇ। ਮੁੱਖ ਮੰਤਰੀ ਨੇ ਇਸ ਲੋਕ ਮਿਲਣੀ ਦੇ ਕੁਝ ਅੰਸ਼ ਐਕਸ ਉੱਤੇ ਵੀ ਸਾਂਝੇ ਕੀਤੇ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਵਿਕਰੀ ਲਈ ਕਿਸੇ ਵੀ ਮੰਡੀ 'ਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਰਹੱਦੀ ਸੂਬਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ DFSCs ਨੂੰ ਖਾਸ ਤੌਰ 'ਤੇ ਵੱਧ ਚੌਕਸੀ ਵਰਤਣ ਅਤੇ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਫਰਜ਼ੀ ਐਂਟਰੀ ਦਰਜ ਨਾ ਹੋ ਸਕੇ। ਇਸ ਦੌਰਾਨ ਮੰਤਰੀ ਨੇ DFSCs ਨੂੰ ਖਰੀਦ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਸੰਬੰਧਿਤ ਧਿਰਾਂ, ਖਾਸ ਕਰ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ। ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਟੀਚਾ 1,80,000 ਮੀਟ੍ਰਿਕ ਟਨ ਤੈਅ ਕੀਤਾ ਗਿਆ ਹੈ, ਜਦਕਿ ਝੋਨੇ ਦੀ ਕਾਸ਼ਤ ਹੇਠ ਰਕਬਾ 26.22 ਲੱਖ ਹੈਕਟੇਅਰ ਹੈ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੂਬੇ 'ਚ ਸਫਲ ਸਵੱਛਤਾ ਹੀ ਸੇਵਾ 2026 ਮੁਹਿੰਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਮੁਹਿੰਮ ਭਲਕੇ 17 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 2 ਅਕਤੂਬਰ ਤੱਕ ਪੰਜਾਬ ਵਿੱਚ ਸਵੱਛਤਾ ਵਿੱਚ ਭਾਗੀਦਾਰੀ, ਸਵੱਛ ਭਾਰਤ, ਵਿਕਸਿਤ ਭਾਰਤ ਥੀਮ ਤਹਿਤ ਮਨਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਅਤੇ ਕੇਂਦਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ। ਪੰਜਾਬ 'ਚ ਮੁਹਿੰਮ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਮੁੰਡੀਆਂ ਨੇ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਤਿਆਰੀਆਂ ਅਤੇ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ 27,000 ਆਂਗਣਵਾੜੀ ਕੇਂਦਰਾਂ ਰਾਹੀਂ ਦਿੱਤੇ ਜਾਣ ਵਾਲੇ ਪੂਰਕ ਪੋਸ਼ਣ ਵਿੱਚ ਵੱਡਾ ਬਦਲਾਅ ਕੀਤਾ ਹੈ। 27,000 ਆਂਗਣਵਾੜੀਆਂ 'ਚ 3 ਤੋਂ 6 ਸਾਲ ਦੀ ਉਮਰ ਦੇ 1 ਲੱਖ ਤੋਂ ਵੱਧ ਬੱਚਿਆਂ ਨੂੰ ਹੁਣ ਪਕਾਉਣ ਲਈ ਤਿਆਰ ਭੋਜਨ ਦੀ ਬਜਾਏ ਪਕਾਇਆ ਹੋਇਆ ਤਾਜ਼ਾ ਭੋਜਨ ਦਿੱਤਾ ਜਾ ਰਿਹਾ ਹੈ। ਇੱਕ ਹੋਰ ਸੁਧਾਰ ਤਹਿਤ ਹਰ ਜ਼ਿਲ੍ਹੇ 'ਚ ਸਥਾਨਕ ਉਤਪਾਦਨ ਪਲਾਂਟ ਸਥਾਪਿਤ ਕੀਤੇ ਗਏ ਨੇ। ਟੇਕ ਹੋਮ ਰਾਸ਼ਨ ਜੋ ਪਹਿਲਾਂ ਹਰ 45 ਦਿਨਾਂ ਬਾਅਦ ਵੰਡਿਆ ਜਾਂਦਾ ਸੀ, ਹੁਣ ਹਰ 15 ਦਿਨਾਂ ਬਾਅਦ ਵੰਡਿਆ ਜਾਏਗਾ। ਕ੍ਰਿਕਟ ਵਿੱਚ ਭਾਰਤ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਦੂਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਏ। ਭਾਰਤ ਨੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 14 ਓਵਰਾਂ ਅਤੇ 5 ਗੇਂਦਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਹੀ 163 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਸੰਜੂ ਸੈਮਸਨ ਨੇ 22 ਗੇਂਦਾਂ 'ਚ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ 'ਚ 29 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਉੱਤੇ 159 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:15 ਤੇ 21 ਸਕਿੰਟ ਤੇ ਹੁਣ ਸਮਾਂ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਜੀ ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ ਤੇ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਤੇ ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਤੇ ਸਾਨੂੰ ਦੱਸਣੀ ਹੈ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਦੀ ਫਰਮਾਇਸ਼ ਤੇ ਜਿੰਨਾ ਚਿਰ ਸਰੋਤੇ ਸਾਨੂੰ 0164-2240-331 ਨੰਬਰ ਡਾਇਲ ਕਰਦੇ ਨੇ ਕਰਕੇ ਮਿਲਾਉਂਦੇ ਨੇ ਫੋਨ ਤੇ ਉਹਨਾਂ ਟਾਈਮ ਸੁਣਦੇ ਆ ਮੇਰੀ ਪਸੰਦ ਦਾ ਇੱਕ

0: ਪ੍ਰੋਗਰਾਮ ਦੇ ਵਿੱਚ 0164-2240-331 ਨੰਬਰ ਡਾਇਲ ਕਰਕੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਆ ਇਹਨਾਂ ਦੀ ਫਰਮਾਇਸ਼।
1: ਹਾਂਜੀ ਨਮਸਕਾਰ।
0: ਹਾਂਜੀ ਨਮਸਕਾਰ ਜੀ।
1: ਹਾਂਜੀ ਗੁਰਜੀਤ ਸਿੰਘ ਬੋਲਦਾ ਜੀ, ਲਾਚੀ ਨਗਰ ਬਠਿੰਡਾ ਤੋਂ।
0: ਜੀ ਗੁਰਜੀਤ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ ਸੁਣਨ ਵਾਲੇ ਸਰੋਤਿਆਂ ਨੂੰ ਵੀ, ਬਠਿੰਡਾ ਐਫ ਐਮ ਦੇ ਸਟਾਫ ਨੂੰ ਵੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਧੰਨਵਾਦ ਜੀ। ਤੇ ਅੱਜ ਤੁਸੀਂ ਕਿਹੜਾ ਗੀਤ ਸੁਣੋਗੇ?
1: ਹਾਂਜੀ ਨਵੀਂ ਫਿਲਮ ਹੈ ਬਾਰਡਰ ਦਾ ਜੀ।
0: ਹਾਂਜੀ ਹਾਂਜੀ
1: ਕੋਈ ਕੋਈ ਸੁਣਾ ਦੋ ਜੀ ਨਵੀਂ।
0: ਠੀਕ ਹੈ ਜੀ, ਬਾਰਡਰ ਫਿਲਮ ਚੋਂ ਤੁਹਾਨੂੰ ਸੁਣਾ ਰਹੇ ਹਾਂ ਗੀਤ, ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ
0: ਜੀ।
1: ਬਹੁਤ ਦੇਰ ਬਾਅਦ ਫੋਨ ਲੱਗਾ ਜੀ।
0: ਜੀ ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਕਰਦੇ ਆ ਇਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਕੁਲਵੰਤ ਸਿੰਘ, ਪਿੰਡ ਭੋਜੋਕ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਮੈਂ।
0: ਜੀ ਕੁਲਵੰਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
1: ਧੰਨਵਾਦ ਮੈਮ, ਤੁਹਾਡਾ ਵੀ ਜੀ।
0: ਜੀ। ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਗੀਤ ਮੈਮ ਸੁਣਾ ਦਿਓ, ਫਿਲਮ ਦਾ ਨਾਂ ਹੈ ਜੀ ਪੱਥਰ ਕੇ ਸਨਮ।
0: ਜੀ
1: ਗੀਤ ਦੇ ਬੋਲ ਨੇ ਜੀ, ਮਹਿਬੂਬ ਮੇਰੇ ਤੂੰ ਹੈ ਤਾਂ ਦੁਨੀਆ ਕਿਤਨੀ ਹਸੀ।
0: ਜੀ ਜ਼ਰੂਰ ਸੁਣਾਵਾਂਗੇ ਤੁਹਾਡੀ ਫਰਮਾਇਸ਼। ਤੇ ਤੁਹਾਡੀ ਫਰਮਾਇਸ਼ ਸੁਣਨ ਤੋਂ ਪਹਿਲਾਂ ਨਾ ਸੁਣਦੇ ਹਾਂ ਆਪਾਂ ਇੱਕ ਸੰਦੇਸ਼, ਠੀਕ ਹੈ?
1: ਠੀਕ ਠੀਕ ਮੈਮ,
0: ਠੀਕ
1: ਠੀਕ,
0: ਹੈ ਜੀ, ਧੰਨਵਾਦ ਜੀ।
1: ਧੰਨਵਾਦ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ। ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ 0164-22-40-331 ਨੰਬਰ ਡਾਇਲ ਕਰਕੇ ਅਗਲੇ ਸਰੋਤਾ ਜੁੜ ਚੁੱਕੇ ਨੇ, ਜਾਣਦਿਆਂ ਇਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਬਾਬੂ ਸਿੰਘ ਢਿੱਲੋਂ ਬੋਲਦਾ, ਗੁੱਗੜਵਾ ਤੋਂ ਢਾਣੀ ਵਾਲ ਰੋਡ ਤੇ। ਮੇਰੇ ਨਾਲ ਇੱਕ ਨਛੱਤਰ ਦਾ ਨਛੱਤਰ ਢਿੱਲੋਂ ਲਾਲ ਵਾਲੀ ਵਾਲੇ ਆ
0: ਜੀ। ਬਾਬੂ ਸਿੰਘ ਜੀ ਤੇ ਤੁਹਾਡੇ ਸਾਥੀ ਦੋਨਾਂ ਦਾ ਹੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ
0: ਜੀ, ਤੇ ਗੀਤ ਕਿਹੜਾ ਸੁਣਨਾ ਤੁਸੀਂ ਅੱਜ? ਠੀਕ ਹੈ ਜੀ, ਤੁਹਾਡੀ ਪਸੰਦ ਦਾ ਤੁਹਾਨੂੰ ਗੀਤ ਸੁਣਾ ਰਹੇ ਹਾਂ, ਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੰਦੇਸ਼। ਠੀਕ ਹੈ ਜੀ, ਧੰਨਵਾਦ ਜੀ।
1: ਧੰਨਵਾਦ।
2: ਤੁਹਾਡੇ ਸਵਾਲ, ਤੁਹਾਡੀਆਂ ਸਮੱਸਿਆਵਾਂ, ਹੁਣ ਸਿੱਧੀ ਗੱਲ ਹੋਵੇਗੀ, ਸਿੱਧਾ ਜਵਾਬ ਹੋਵੇਗਾ ਜੀ। ਸਰੋਤਿਓ, ਮਿਤੀ 17 ਸਤੰਬਰ, ਦਿਨ ਵੀਰਵਾਰ, ਦੁਪਹਿਰ 12:10

ਜਿਨ੍ਹਾਂ ਵੀ ਸਰੋਤਿਆਂ ਨੇ ਆਏ ਹੋਏ ਮਹਿਮਾਨ ਨਾਲ ਆਪਣੀ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਹੋਵੇ ਜਾਂ ਕੋਈ ਮੁਸ਼ਕਿਲ ਦੱਸਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ 0164-242-331 ਡਾਇਲ ਕਰ ਸਕਦੇ ਨੇ। ਉਹ ਪ੍ਰੋਗਰਾਮ ਵਿੱਚ ਵਟਸਐਪ ਰਾਹੀਂ ਵੀ ਸ਼ਾਮਿਲ ਹੋ ਸਕਦੇ ਨੇ। ਵਟਸਐਪ ਨੰਬਰ 7013-73-146। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 17 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹਾਲ ਦੱਸਾਂਗੇ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਗਿਆ ਜੀ 1:37 ਅਤੇ 10 ਸਕਿੰਟ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਕਾਲਰ ਨੂੰ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੱਖਣ ਸਿੰਘ ਬੋਲਦਾ ਜੀ, ਜੋਧਪੁਰ ਪਾਖਰ ਤੋਂ ਜੀ।
0: ਜੀ ਮੱਖਣ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ।
0: ਜੀ ਤੇ ਤੁਸੀਂ ਗੀਤ ਕਿਹੜਾ ਸੁਣਨਾ ਅੱਜ?
1: ਗੀਤ ਹਿੰਦੀ ਫਿਲਮ ਆ ਜੀ ਨਗਾਹੇ।
0: ਹਾਂਜੀ
1: ਉਹਦਾ ਗੀਤ ਹੈ ਜੀ, ਸਾਰਾ ਸਾਰਾ ਦਿਨ ਤੁਮ ਕਾਮ ਕਰੋ।
0: ਜੀ ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ ਤੇ ਉਸ ਤੋਂ ਪਹਿਲਾਂ ਸੁਣਾਂਗੇ ਇੱਕ ਸੰਦੇਸ਼।
1: ਠੀਕ ਹੈ ਜੀ, ਧੰਨਵਾਦ
0: ਜੀ। ਧੰਨਵਾਦ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, 16 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਮਿਰਚਾਂ ਦਾ ਕਾਰੋਬਾਰ ਤੇ ਮੰਡੀਕਰਨ ਤੇ ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਬਰਾੜ ਭੂਰੇ ਦੇ ਕਿਰਦਾਰ ਚ, ਵੀਰਪਾਲ ਕੌਰ ਧਾਲੀਵਾਲ ਰਾਜੂ ਦੇ ਕਿਰਦਾਰ ਚ, ਮਹਾਵੀਰ ਸਿੰਘ ਗੁਰੇ ਦੇ ਕਿਰਦਾਰ ਚ ਅਤੇ ਇਰਬਨਦੀਪ ਕੌਰ ਅਮਰੋ ਦੇ ਕਿਰਦਾਰ ਵਿਚ। ਆਲੇਖ ਵੀਰਪਾਲ ਕੌਰ ਧਾਲੀਵਾਲ ਦਾ, ਇਸ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ 16 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਖੁੰਡ ਚਰਚਾ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਸਤੰਬਰ, ਦਿਨ ਵੀਰਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਡਾਕਟਰ, ਤੇ ਵਿਸ਼ਾ ਹੋਵੇਗਾ ਲੀਵਰ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਜਿਸ ਦੀ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਡਾਕਟਰ NA ਸੈਲਵਾ ਕੁਮਾਰ। ਇਹਨਾਂ ਨਾਲ ਗੱਲਬਾਤ ਕਰਨਗੇ ਸੀਮਾ ਮਹਿਰਾ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ 0164-22-3131 ਡਾਇਲ ਕਰ ਸਕਦੇ ਨੇ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 17 ਸਤੰਬਰ, ਦਿਨ ਵੀਰਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ। ਇਸ ਪ੍ਰੋਗਰਾਮ ਦੇ ਸਪੋਂਸਰ ਨੇ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪੀਟਲ, ਮਾਨਸਾ ਰੋਡ, ਬਠਿੰਡਾ।
1: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਜਾਣਦਿਆਂ ਇਹਨਾਂ ਦੀ ਫਰਮਾਇਸ਼। ਹੈਲੋ, ਹੈਲੋ,
2: ਹਾਂਜੀ, ਨਮਸਕਾਰ ਜੀ।
1: ਹਾਂਜੀ ਨਮਸਕਾਰ ਜੀ, ਨਾਮ ਦੱਸ ਦੋ ਆਪਣਾ।
2: ਮੇਰਾ ਰਾਮ ਕੁਮਾਰ ਹੈ ਜੀ, ਗਲੀ ਨੰਬਰ 1 ਪ੍ਰਜਾਪਤ ਕਲੋਨੀ ਚ ਬੋਲ ਰਿਹਾ ਜੀ।
1: ਬਠਿੰਡਾ ਤੋਂ?
2: ਹਾਂਜੀ ਬਠਿੰਡਾ ਤੋਂ
1: ਜੀ। ਰਾਮ ਕੁਮਾਰ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਤੁਹਾਡਾ ਵੀ ਸਵਾਗਤ ਹੈ
1: ਜੀ। ਤੇ ਅੱਜ ਗੀਤ ਕਿਹੜਾ ਸੁਣਨਾ ਤੁਸੀਂ?
2: ਗੀਤ ਸੁਣਾ ਦਿਓ ਰਾਜਾ ਜਾਨੀ ਦਾ, ABC ਛੋੜੋ ਨੈਣਾ ਚ ਨੈਣਾ ਜੋੜੋ।
1: ਠੀਕ ਹੈ ਜੀ, ਸੁਣਦਿਆਂ ਤੁਹਾਡੀ ਪਸੰਦ ਦਾ ਗੀਤ ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਥੈਂਕ ਯੂ ਜੀ।

ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਕਾਲਰ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਲੱਗਦਾ ਇਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਚੁੱਕਾ ਹੈ। ਅਸੀਂ ਇਹਨਾਂ ਦੀ ਫਰਮਾਇਸ਼ ਪਹਿਲਾਂ ਹੀ ਜਾਣ ਲਈ ਸੀ। ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਅਤੇ ਅਗਲੇ ਕਾਲਰ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ,
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਬਰਥਨ ਸਿੰਘ ਬੇਦੀ।
0: ਪਿੰਡ ਕਿਹੜਾ ਤੁਹਾਡਾ?
1: ਫੁੱਲੋ ਮਿੱਟੀ ਜੀ।
0: ਜੀ ਦਰਸ਼ਨ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਧੰਨਵਾਦ ਜੀ।
0: ਹਾਂਜੀ, ਮੈਨੂੰ ਇਹ ਦੱਸੋ ਕਿ ਕਿੰਨੇ ਦਿਨ ਬਾਅਦ ਤੁਸੀਂ ਕਾਲ ਕੀਤੀ ਹੈ?
1: ਅੱਜ ਮਹੀਨੇ ਤੋਂ ਜ਼ਿਆਦਾ ਹੋ ਗਏ ਜੀ,
0: ਜੀ ਠੀਕ ਹੈ। ਅੱਗੇ ਤੋਂ ਤੁਸੀਂ ਇਹੀ ਕਰਨਾ, 15-20 ਦਿਨ ਦਾ ਫਰਕ ਪਾਉਣਾ। ਠੀਕ ਹੈ ਜੀ। ਤੇ
1: ਮੇਰਾ ਇੱਕ ਮੇਰਾ ਭਤੀਜਾ ਨਾਂ ਲੈ ਲੈ ਜੀ।
0: ਹਾਂਜੀ ਹਾਂਜੀ,
1: ਸੁਰਿੰਦਰ ਸਿੰਘ ਬੇਦੀ
0: ਜੀ ਠੀਕ ਹੈ ਜੀ।
1: ਹਾਂਜੀ, ਗੀਤ ਲਾ ਦੇ ਨਗੀਨਾ ਦਾ ਕੋਈ ਮਰਜ਼ੀ ਜੀ।
0: ਨਗੀਨਾ ਫਿਲਮ ਦਾ?
1: ਹਾਂਜੀ, ਕੋਈ ਮਰਜ਼ੀ।
0: ਠੀਕ ਹੈ।

0: ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਸਾਡੇ ਆਖਰੀ ਕਾਲਰ ਨੂੰ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ
1: ਜੀ, ਨਮਸਤੇ
0: ਜੀ। ਨਮਸਤੇ ਜੀ,
1: ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ, ਗ੍ਰਾਮ ਬਚੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਜੀ ਪ੍ਰੇਮ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਜੀ ਧੰਨਵਾਦ। ਕਿਵੇਂ ਹੋ ਆਪ?
0: ਮੈਂ ਠੀਕ ਹੂੰ। ਆਪ ਗੀਤ ਬਤਾਓ, ਕੌਨ ਸਾ ਸੁਣਨਾ ਹੈ ਆਪਨੇ?
1: ਜੀ ਆਸ਼ਿਕੀ ਫਿਲਮ ਕਾ ਸੁਣਾ ਦੀਜੀਏਗਾ, ਕੋਈ ਸਾ ਵੀ ਗਾਣਾ।
0: ਠੀਕ ਹੈ ਜੀ, ਆਸ਼ਿਕੀ ਫਿਲਮ ਸੇ ਸੁਣਾਤੇ ਹੈ ਆਪਕੀ ਪਸੰਦ ਕਾ ਗੀਤ। ਪ੍ਰੋਗਰਾਮ ਮੇਂ ਕਾਲ ਕੀ ਉਸਕੇ ਲੀਏ ਆਪਕਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ
0: ਜੀ।

ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਪ੍ਰੋਗਰਾਮ ਵਿੱਚ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ ਤੇ ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:59 ਤੇ 32 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦਿਆਂ ਕੁਝ ਪਲ ਇੰਤਜ਼ਾਰ।